السلام علیکم. السلام علیکم اینڈ السلام علیکم. ਤੁਹਾਡਾ ਵਿਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ ਆਰ ਜੇ ਗੁਲਾਮ ਅਲੀ ਜਾਵੇਦ, ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਪ੍ਰੋਗਰਾਮ ਰਾਵੀ ਕਿਨਾਰੇ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਅਤੇ ਗੁਲਾਮ ਅਲੀ ਜਾਵੇਦ ਦਾ ਮੁਹੱਬਤਾਂ ਭਰਾ ਸਲਾਮ ਕਬੂਲ ਕਰੋ. ਕੀ ਹਾਲ ਚਾਲ ਹਨ? ਠੀਕ ਠਾਕ ਹੋ? ਖੁਸ਼ਬਾਸ਼ ਹੋ? ਜ਼ਿੰਦਗੀਆਂ ਕਿਵੇਂ ਗੁਜ਼ਰਦੀਆਂ ਪਈਆਂ? ਵੈਸੇ ਮੈਂ ਵੀ ਤੁਹਾਡੀ ਦੁਆਵਾਂ ਦੇ ਨਾਲ ਬਿਲਕੁਲ ਠੀਕ ਠਾਕ ਹਾਂ, ਖੁਸ਼ਬਾਸ਼ ਹਾਂ. ਅੱਲਾ ਪਾਕ ਦਾ ਕਰਮ ਹੈ ਅਤੇ ਸੱਤੇ ਖੈਰੀ ਨੇ. ਤੁਹਾਨੂੰ ਪਤਾ ਹੈ ਕਿ ਜਿਹੜਾ ਕਸ਼ਮੀਰ ਹੈ ਇਹ ਪਾਕਿਸਤਾਨ ਦੇ ਸ਼ਹਿਰ ਅੱਗੇ ਹਯਾਤ ਹੈ. ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੈ, ਕਸ਼ਮੀਰ ਪਾਕਿਸਤਾਨ ਦੀ ਜਾਨ ਹੈ. ਔਰ ਜਦੋਂ ਪਾਕਿਸਤਾਨ ਬਣਿਆ ਉਦੋਂ ਤੋਂ ਪਹਿਲੇ ਤੋਂ ਲੱਗ ਕੇ ਅਤੇ ਹੁਣ ਤੱਕ ਕਸ਼ਮੀਰ ਅਤੇ ਪਾਕਿਸਤਾਨ ਦੀ ਜਿਹੜੀ ਵਾਪਸ ਤਗੀ ਹੈ, ਜਿਹੜੀ ਅਪਣਾਈਅਤ ਹੈ, ਉਹ ਬਿਲਕੁਲ ਇੱਕ ਜਾਨ ਦੀ ਤਰ੍ਹਾਂ ਹੈ. ਇੱਕ ਦਿਨ ਮਨਾਇਆ ਜਾਂਦਾ ਜਿਸ ਨੂੰ ਆਖਦੇ ਨੇ ਯੋਮੇ ਇਲਹਾਕ ਏ ਪਾਕਿਸਤਾਨ. ਇਹ ਕਸ਼ਮੀਰੀ ਲੋਕ ਮਨਾਉਂਦੇ ਨੇ, ਪਾਕਿਸਤਾਨ ਦੇ ਨਾਲ ਇਲਹਾਕ ਦੀ ਖਾਹਿਸ਼ ਕਰਦੇ ਨੇ, ਪਾਕਿਸਤਾਨ ਦੇ ਨਾਲ ਇਲਾਕ ਕਰਨ ਦੀ ਕਰਾਰਦਾਦ ਉਹਨਾਂ ਮਨਜ਼ੂਰ ਕੀਤੀ ਹੋਈ ਹੈ. ਅਤੇ ਹਰ ਸਾਲ 19 ਜੁਲਾਈ ਨੂੰ ਇਹ ਯੋਮੇ ਇਲਹਾਕ ਮਨਾਇਆ ਜਾਂਦਾ ਹੈ. ਯੋਮੇ ਇਲਹਾਕ ਪਾਕਿਸਤਾਨ ਦਾ ਮਤਲਬ ਇਹ ਕਿ ਜਿਹੜੇ ਕਸ਼ਮੀਰੀ ਨੇ ਉਹ ਆਉਂਦੇ ਨੇ ਕਿ ਅਸੀਂ ਪਾਕਿਸਤਾਨ ਦੇ ਨਾਲ ਹਾਂ, ਪਾਕਿਸਤਾਨ ਸਾਡਾ ਹਿੱਸਾ ਔਰ ਅਸੀਂ ਪਾਕਿਸਤਾਨ ਦਾ ਹਿੱਸਾ ਹਾਂ. ਔਰ ਹਰ ਸਾਲ ਦੇ ਵਿੱਚ ਜਿਹੜਾ ਹੈ 19 ਜੁਲਾਈ ਨੂੰ ਇਹ ਦਿਹਾੜਾ ਮਨਾਇਆ ਜਾਂਦਾ ਹੈ. ਔਰ ਇਸ ਦਿਹਾੜਾ ਜਿਹੜਾ ਹੈ ਮਨਾਉਣ ਦਾ ਉਹਦਾ ਮਕਸਦ ਇਹ ਹੁੰਦਾ ਹੈ ਕਿ ਜਿਹੜੀ ਇੱਕ ਮੁਹੱਬਤ ਹੈ ਕਸ਼ਮੀਰੀਆਂ ਦੀ ਪਾਕਿਸਤਾਨੀਆਂ ਦੀ, ਉਹ ਹਮੇਸ਼ਾ ਉਜਾਗਰ ਰਹੇ, ਪੂਰੀ ਦੁਨੀਆ 'ਤੇ ਨਜ਼ਰ ਆਵੇ, ਔਰ ਉਹਨਾਂ ਦਾ ਇੱਕ ਜਿਹੜਾ ਰਿਸ਼ਤਾ ਹੈ ਉਹਦੀ ਤਾਜ਼ਗੀ ਜਿਹੜੀ ਹੈ ਉਹ ਹੁੰਦੀ ਰਹੇ. ਕਸ਼ਮੀਰੀ ਕੀ ਕਰਦੇ ਨੇ? ਕਸ਼ਮੀਰੀ ਇਸ ਦਿਹਾੜੇ ਨਾਲ ਬੜੇ ਜੋਸ਼ ਓ ਖਰੋਸ਼ ਨਾਲ ਇਸ ਦਿਹਾੜੇ ਨੂੰ ਮਨਾਉਂਦੇ ਨੇ ਅਤੇ ਪਾਕਿਸਤਾਨ ਦੇ ਨਾਲ ਆਪਣੇ ਇਲਾਕ ਦਾ ਐਲਾਨ ਕਰਦੇ ਨੇ, ਪਾਕਿਸਤਾਨ ਦੇ ਨਾਲ ਮੁਹੱਬਤ ਦਾ ਇਜ਼ਹਾਰ ਕਰਦੇ ਨੇ. 1947 ਦੇ ਵਿੱਚ ਸ਼੍ਰੀਨਗਰ ਦੇ ਵਿੱਚ ਨਾ ਆਲ ਜੰਮੂ ਕਸ਼ਮੀਰ ਮੁਸਲਿਮ ਲੀਗ ਕਾਨਫਰੰਸ ਹੋਈ ਆ. ਅਗਰ ਅਸੀਂ ਇਹਨੂੰ ਤਾਰੀਖੀ ਨੁਕਤਾ ਨਿਗਾਹ ਨਾਲ ਵੇਖੀਏ ਨਾ, ਤਾਂ 1947 ਦੇ ਵਿੱਚ ਕਸ਼ਮੀਰੀਆਂ ਸਾਰਿਆਂ ਨੇ ਮਿਲ ਕੇ ਮੁਤਫਿਕਾ ਤੌਰ 'ਤੇ ਇਹ ਫੈਸਲਾ ਕੀਤਾ ਕਿ ਅਸਾਂ ਪਾਕਿਸਤਾਨ ਦੇ ਨਾਲ ਇਲਾਕ ਕਰਨਾ ਹੈ, ਪਾਕਿਸਤਾਨ ਦੇ ਨਾਲ ਰਹਿਣਾ. ਉਹਨਾਂ ਨੇ ਇਹ ਕਰਾਰਦਾਦ ਮਨਜ਼ੂਰ ਕਰ ਲਈ ਔਰ ਐਲਾਨ ਕੀਤਾ ਕਿ ਜਦੋਂ ਤੱਕ ਅਸੀਂ ਪਾਕਿਸਤਾਨ ਦੇ ਨਾਲ ਨਹੀਂ ਮਿਲਦੇ, ਹਿੱਸਾ ਨਹੀਂ ਬਣਦੇ, ਅਸੀਂ ਇਸ ਕਰਾਰਦਾਦ ਨੂੰ ਔਰ ਇਸ ਦਿਨ ਨੂੰ ਮਨਾਉਂਦਿਆਂ ਰਹਿਣਾ. ਇਹਦੇ ਵਿੱਚ ਬਣਦਾ ਜਿਹੜੀ ਇਹ ਕਰਾਰਦਾਦ ਸੀ, ਆਵਾਮ ਦੇ ਵਿੱਚ ਬੜੀ ਮਕਬੂਲ ਹੋਈ, ਆਵਾਮ ਨੇ ਬੜੀ ਪਸੰਦ ਕੀਤੀ ਕਸ਼ਮੀਰੀਆਂ ਨੇ, ਔਰ ਜਿਹੜੇ ਉਹਨਾਂ ਦੇ ਲੀਡਰ ਹਨ ਉਹਨਾਂ ਨੇ ਤਾਂ ਜ਼ਹਿਰ ਕਰਾਰਦਾਦ ਸਾਰੀ ਜਮਾਤਾਂ ਦੇ ਨਾਲ ਮਿਲ ਕੇ ਅਤੇ ਮੁਸ਼ਤਰਕਾ ਤੌਰ 'ਤੇ ਮਨਜ਼ੂਰ ਕਰਾਈ. ਅਸਲ 'ਚ ਇਹ ਕਸ਼ਮੀਰੀਆਂ ਦੀ ਉਹ ਇਜਤਮਾਈ ਸੋਚ ਆਈ, ਮੁਸ਼ਤਰਕਾ ਮਕਾਸੇਦਾਨ ਅਤੇ ਸਿਆਸੀ ਅਤੇ ਨਜ਼ਰਿਆਤੀ ਇਹ ਜਿਹੜੀ ਵਾਬਸਤਗੀ ਆਈ ਪਾਕਿਸਤਾਨ ਦੇ ਨਾਲ, ਦਰਅਸਲ ਉਹਦਾ ਇਹ ਸਬੂਤ ਆ ਕਿ ਜਿਹੜੀ ਇਹ ਕਰਾਰਦਾਦ ਹੈ ਇਹ ਮਨਜ਼ੂਰ ਕੀਤੀ ਗਈ. ਦਰਅਸਲ ਇਹ ਜਿਹੜੀ ਕਰਾਰਦਾਦ ਆ ਨਾ, ਇਹ ਡੋਗਰਾ ਰਾਜਾਂ ਨੂੰ ਇੱਕ ਪੈਗਾਮ ਆਈ. ਡੋਗਰਾ ਰਾਜਾ ਉਸ ਵਕਤ ਉੱਥੇ ਹਕੂਮਤ ਕਰਦਾ ਪਿਆ, ਜਾਂ ਉਹਦਾ ਇਹ ਖਾਹਿਸ਼ ਆ ਕਿ ਮੇਰੇ ਕੋਲ ਹੀ ਰਹੇ. ਅਤੇ ਇਸ ਤਾਰੀਖੀ ਮੌਕੇ ਦੇ ਉੱਤੇ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਇੱਕ ਦਸਤਾਵੇਜ਼ ਆ, ਜਿਸ ਦਸਤਾਵੇਜ਼ ਦੇ ਵਿੱਚ ਇਹ ਵਾਜ਼ੇ ਤੌਰ 'ਤੇ ਆ ਕਿ ਕਸ਼ਮੀਰ ਦੀ ਜਿਹੜੀ ਆਵਾਮ ਹੈ ਉਹਦੇ ਖਾਹਿਸ਼ਾਤ ਦਾ ਇਜ਼ਹਾਰ ਕੀਤਾ ਜਾ ਸੀ ਔਰ ਉਹਦੀ ਗੱਲ ਨੂੰ ਮੰਨਿਆ ਜਾ ਸੀ. ਇਹ ਕਰਾਰਦਾਦ ਜਿਹੜੀ ਇਹਨੇ ਕਸ਼ਮੀਰੀਆਂ ਦੀ ਤਾਰੀਖ ਦੇ ਵਿੱਚ, ਕਸ਼ਮੀਰੀਆਂ ਦੀ ਕਿਤਾਬਾਂ ਦੇ ਵਿੱਚ ਇਹ ਬੜੀ ਅਹਿਮ ਹੋ ਗਈ, ਬੜੀ ਇਸ ਨੂੰ ਮੰਨਣ ਲੱਗ ਗਏ, ਨੌਜਵਾਨ ਨਸਲ ਵੀ ਮੰਨਣ ਲੱਗ ਗਈ, ਹਰ ਮਕਤਬਾ ਫਿਕਰ ਦੇ ਬੰਦਿਆਂ ਨੇ ਇਸ ਗੱਲ ਨੂੰ ਸਰਾਹਿਆ ਕਿ ਅੱਛੀ ਕੋਸ਼ਿਸ਼ ਹੈ. ਔਰ ਉਸੇ ਸਿਲਸਿਲੇ ਦੇ ਵਿੱਚ ਅੱਜ ਵੀ ਜਿਹੜਾ ਹੈ ਕਿ ਉਹ ਦਿਹਾੜਾ ਮਨਾਇਆ ਜਾ ਰਿਹਾ ਜਿਹਨੂੰ ਯੋਮੇ ਇਲਹਾਕੇ ਪਾਕਿਸਤਾਨ ਆਖਦੇ ਨੇ. ਕਸ਼ਮੀਰੀ ਮਨਾ ਰਹੇ ਨੇ, ਪਾਕਿਸਤਾਨ ਦੇ ਵਿੱਚ ਵੀ ਇਸ ਨੂੰ ਸਰਾਹਿਆ ਜਾ ਰਿਹਾ, ਪਾਕਿਸਤਾਨ ਦੇ ਵਿੱਚ ਵੀ ਖੁਸ਼ੀ ਦਾ ਇਜ਼ਹਾਰ ਜ਼ਾਹਿਰ ਕੀਤਾ ਜਾਂਦਾ. ਇਹਦੇ ਵਿੱਚ ਕੋਈ ਕਿਸੇ ਵੀ ਅਕੀਦੇ ਦਾ ਬੰਦਾ ਹੈ, ਕਿਸੇ ਵੀ ਸਕਾਫਤ ਦਾ ਮਾਲਕ ਆਏ, ਉਹਦੀ ਜੋ ਰਿਵਾਇਤ ਹਨ, ਲੇਕਿਨ ਉਸਨੇ ਇਸ ਨੂੰ ਪਸੰਦ ਕੀਤਾ ਸੀ ਇਸ ਕਰਾਰਦਾਦ ਨੂੰ.
ਅਤੇ ਇਹ ਅਕਵਾਮੇ ਮੁਤਹਿਦਾ ਦੇ ਵਿੱਚ ਵੀ ਗੱਲ ਅਪੜੀ। ਅਕਵਾਮੇ ਮੁਤਹਿਦਾ ਨੇ ਵੀ ਇਸ ਨੂੰ ਆਪਣੇ ਰਿਕਾਰਡ 'ਤੇ ਲੈ ਆਉਂਦਾ ਔਰ ਮੰਨਿਆ। ਅਤੇ ਅੱਜ ਇਸ ਦਿਹਾੜੇ ਦੇ ਮੁਨਾਸਬਤ ਨਾਲ ਤੁਹਾਨੂੰ ਪਤਾ ਲੱਗ ਗਿਆ ਕਿ ਅਸੀਂ ਇਹ ਦਿਹਾੜਾ ਮਨਾ ਰਹੇ ਹਾਂ ਔਰ ਇਹ ਦਿਹਾੜਾ ਕਸ਼ਮੀਰੀ ਵੀ ਮਨਾ ਰਹੇ ਔਰ ਅਸੀਂ ਇਸ ਗੱਲ 'ਤੇ ਪੱਕੇ ਸੱਚੇ ਖਰੇ ਔਰ ਕਾਇਮ ਹਾਂ ਕਿ ਜਿਹੜਾ ਇਹ ਦਿਹਾੜਾ ਹੈ ਇਹ ਕਸ਼ਮੀਰੀ ਸਾਡਾ ਹਿੱਸੇ ਨੇ। ਅਸੀਂ ਕਸ਼ਮੀਰੀ ਹਾਂ ਔਰ ਕਸ਼ਮੀਰੀਆਂ ਦੇ ਹਰ ਦੁੱਖ ਸੁੱਖ ਦੇ ਵਿੱਚ ਪਾਕਿਸਤਾਨੀ ਸ਼ਾਮਿਲ ਨੇ ਔਰ ਕਸ਼ਮੀਰੀਆਂ ਦੀ ਜਿਹੜੀ ਮੁਹੱਬਤ ਅਤੇ ਉਹਨਾਂ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਦਾ ਜਿਹੜਾ ਲਗਾਓ ਹੈ ਪਾਕਿਸਤਾਨ ਦੇ ਨਾਲ ਉਹ ਹਰ ਮਕਤਬਾ ਫਿਕਰ ਅੱਜ ਖੁੱਲ੍ਹ ਡੁੱਲ ਕੇ ਕਰ ਰਿਹਾ। ਅੱਜ ਜਨਾਬ ਉੱਥੇ ਕਾਨਫਰੰਸਾਂ ਹੋ ਰਹੀਆਂ ਨੇ, ਤਕਰੀਰ ਹੋ ਰਹੀਆਂ ਨੇ, ਮੁਖਤਲਿਫ ਇਜਲਾਸ ਹੋ ਰਹੇ ਨੇ, ਤਨਜ਼ੀਮਾਂ ਆਪਣੇ ਤੌਰ 'ਤੇ ਇਸ ਦਿਹਾੜੇ ਨੂੰ ਮਨਾ ਰਹੀਆਂ ਨੇ। ਅਸੀਂ ਉਹਨਾਂ ਨੂੰ ਕਸ਼ਮੀਰੀਆਂ ਦੀ ਇਸ ਕੋਸ਼ਿਸ਼ ਨੂੰ, ਇਸ ਜਜ਼ਬੇ ਨੂੰ, ਇਸ ਅਕੀਦਤ ਨੂੰ, ਇਸ ਮੁਹੱਬਤ ਨੂੰ ਸਰਾਹਨੇ ਹਾਂ, ਉਹਨੂੰ ਵੈਲਕਮ ਕਰਦੇ ਹਾਂ ਔਰ ਕਸ਼ਮੀਰੀਆਂ ਨਾਲ ਮੁਹੱਬਤ ਦਾ ਇਜ਼ਹਾਰ ਕਰਦੇ ਹਨ ਔਰ ਕਸ਼ਮੀਰੀ ਜਿਹੜੇ ਨੇ ਉਹ ਸਾਡਾ ਹਿੱਸੇ ਨਾ ਔਰ ਕਸ਼ਮੀਰੀ ਜੁਜ਼ੇ ਪਾਕਿਸਤਾਨ ਨੇ, ਕਸ਼ਮੀਰ ਪਾਕਿਸਤਾਨ ਦੀ ਸ਼ਹਿਰਾ ਕੇ।

ਲਓ ਜੀ ਇੱਕ ਵਾਰੀ ਫਿਰ ਅਸਲਾਮ ਵਾਲੇਕੁਮ, ਵੈਲਕਮ ਬੈਕ ਤੇ ਜੀ ਆਇਆਂ ਨੂੰ। ਬਹੁਤ ਸਾਰੇ ਲੋਕ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ, ਮੈਂ ਖੁਸ਼ ਆਮਦੀਦ ਆਖਦਾ, ਵੈਲਕਮ ਆਖਦਾ, ਜੀ ਆਇਆਂ ਨੂੰ ਆਖਦਾ, ਬਿਸਮਿਲਾ ਆਖਦਾ। ਪਤਾ ਤੁਹਾਨੂੰ ਇਹ ਤੁਹਾਡੀਆਂ ਮੇਰੀਆਂ ਗੱਲਾਂ ਹੁੰਦੀਆਂ ਨੇ, ਕੁਝ ਗੱਲਾਂ ਤੁਹਾਡੇ ਯਾਰਾਂ ਦੀਆਂ, ਕੁਝ ਗੱਲਾਂ ਮੇਰੇ ਦਿਲਦਾਰਾਂ ਦੀਆਂ, ਕੁਝ ਗੱਲਾਂ ਤੁਹਾਡੇ ਮਨ ਠਾਰਾਂ ਦੀਆਂ, ਕੁਝ ਗੱਲਾਂ ਮੇਰੇ ਇਕਰਾਰਾਂ ਦੀਆਂ, ਕੁਝ ਗੱਲਾਂ ਅੱਜ ਦੀਆਂ, ਕੁਝ ਕੱਲ ਦੀਆਂ, ਕੁਝ ਗੁਜ਼ਰੇ ਪਲ ਦੀਆਂ, ਕੁਝ ਗੱਲਾਂ ਮਿੱਠੜੇ ਮਨ ਠਾਰ ਦੀਆਂ, ਨਾਲੇ ਗੱਲਾਂ ਮੌਸਮ ਦੀਆਂ। ਮੌਸਮ ਚੰਗਾ ਬਦਲਿਆ ਹੋਇਆ ਤੇ ਬਿਲਕੁਲ ਤੁਹਾਡੇ ਵਰਗਾ ਬਦਲਿਆ ਹੋਇਆ, ਜਿਵੇਂ ਤੁਸੀਂ ਬਦਲੇ ਬਦਲੇ ਹੋ, ਮੌਸਮ ਵੀ ਐਵੇਂ ਬਦਲਿਆ। ਮਤਲਬ ਇਹ ਗਰਮੀ ਦੇ ਵਿੱਚ ਤੁਹਾਨੂੰ ਵੀ ਗਰਮੀ ਲੱਗੀ ਹੈ, ਮਿਜ਼ਾਜ ਦੇ ਵਿੱਚ ਤਬਦੀਲੀ ਹੈ, ਚੇਂਜਿੰਗ ਹੈ, ਗੁੱਸਾ ਹੈ, ਪਸੀਨਾ ਹੈ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਲੇਕਿਨ ਇਸ ਗਰਮੀ ਦੇ ਵਿੱਚ ਥੋੜ੍ਹਾ ਜਿਹਾ ਆਪਣੇ ਹਾਲਾਤ ਨੂੰ ਕੰਟਰੋਲ ਰੱਖਿਆ ਕਰੋ, ਆਪਣੇ ਆਪ ਨੂੰ ਕੰਟਰੋਲ ਰੱਖਿਆ ਕਰੋ। ਇਸ਼ਾਰਿਆਂ 'ਤੇ ਲੜਨ ਸ਼ੁਰੂ ਹੋ ਜਾਂਦੇ ਨੇ ਕੁਝ ਸਾਡੇ ਸਾਥੀ, ਕੁਝ ਬਾਜ਼ਾਰ ਦੇ ਵਿੱਚ ਬਿਲਾ ਵਜ੍ਹਾ ਇੱਕ ਦੂਜੇ ਨੂੰ ਐਵੇਂ ਹੀ ਅੱਖਾਂ ਵਿਖਾਉਣ ਡੇ ਹੋਣਗੇ। ਹਾਲਾਂਕਿ ਗਰਮੀ ਉੱਤੋਂ ਲੱਗਦੀ ਪਈ ਹੁੰਦੀ, ਉਸ ਗਰਮੀ ਦੇ ਬਾਵਜੂਦ ਆਪਣੀ ਗਰਮੀ ਜਿਹੜੀ ਹੈ ਉਹ ਵਿਖਾ ਰਹੇ ਹੁੰਦੇ ਨੇ, ਸ਼ੋਅ ਕਰ ਰਹੇ ਹੁੰਦੇ ਨੇ। ਭਾਈ ਲਿਹਾਜ਼ ਕੀਤਾ ਕਰੋ, ਇਹ ਨਿੱਕੀ ਨਿੱਕੀ ਗੱਲ 'ਤੇ ਨਾ ਲੜਿਆ ਕਰੋ। ਜ਼ਿੰਦਗੀ ਨੇ ਮੁਹੱਬਤ ਕਰਨ ਵਾਸਤੇ, ਅਤੇ ਇਹਦੇ ਵਿੱਚ ਮੁਹੱਬਤ ਵੰਡਣੀ ਹੁੰਦੀ ਹੈ, ਨਾ ਕਿ ਲੋਕਾਂ ਨਾਲ ਗੁੱਸਾ ਵੰਡਣਾ ਹੁੰਦਾ। ਜੀ ਜੀ ਮੈਂ ਵੇਖਦਾ ਪਿਆ ਜਨਾਬ, ਸਾਡੇ ਡਾਕਟਰ ਅਤੀਕ ਸਾਹਿਬ ਸਾਡਾ ਪ੍ਰੋਗਰਾਮ ਸੁਣਦੇ ਪਏ, ਅਤੇ ਮੀਆਂ ਫਾਰੂਕ ਮੈਨੂੰ ਦੱਸਿਆ ਵੀ ਜਨਾਬ ਅੱਜ ਤਾਂ ਅਸੀਂ ਵੱਡੇ ਧਾਮੇ ਲਾਏ, ਅਤੇ ਧਾਮੇ ਵੀ ਜਨਾਬ ਘਰ ਦੇ ਨਾਲ ਲਾ ਕੇ ਸਾਰੇ ਪੇ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ। ਅਤੀਕ ਬਾਈ ਅਤੇ ਫਾਰੂਕ ਬਾਈ, ਜ਼ਰਾ ਮੈਨੂੰ ਦੱਸੋ ਤੁਸੀਂ ਕਿਹੜਾ ਕਿਹੜਾ ਸੁਣਦਾ ਪਿਆ ਹੋ, ਕਿਹੜਾ ਕਿਹੜਾ ਵੇਲਾ ਅੱਜ, ਕਿਹਨੂੰ ਕਿਹਨੂੰ ਗਰੂ ਕੱਢਿਆ ਨੇ ਅਤੇ ਮੇਰਾ ਪ੍ਰੋਗਰਾਮ ਬਹਿ ਕੇ ਸੁਣਦੇ ਪਏ ਹੋ। ਆ ਨਾਮ ਤੁਸਾਂ ਮੈਨੂੰ ਦੱਸਣੇ ਅਤੇ ਆਹ ਨੇ ਯਾਰ ਮੈਂ ਕਰਨੇ ਸੁਣੇ ਹੋ, ਐਸੀ ਕਿਹੜੀ ਗੱਲ ਹੈ। ਓ ਲਓ ਜੀ, ਓ ਆਈ ਜੇ ਆਪੀ ਮੇਰੀ ਚੁਬੁਰਜੀ ਤੂੰ ਫਰੀ ਆਪੀ, ਆ ਚੌਕ ਚੁਬੁਰਜੀ ਤੂੰ ਆਪੀ ਆਖਦੀ ਕਿ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ। ਮੈਂ ਆਖਿਆ ਕਿਹੜੀ ਗੱਲ ਦਾ ਸ਼ੁਕਰੀਆ ਅਦਾ ਕਰਨ ਦਿਓ, ਜਿਹੜਾ ਤੁਸੀਂ ਇਤਨੀ ਗਰਮੀ ਦੇ ਵਿੱਚ ਪ੍ਰੋਗਰਾਮ ਕਰਨ ਆਇਓ। ਇਹ ਯਕੀਨਨ ਚੰਗੀ ਗੱਲ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਇਓ, ਸਾਡੇ ਵਾਸਤੇ ਆਇਓ, ਸਾਡੇ ਵਾਸਤੇ ਪ੍ਰੋਗਰਾਮ ਕਰਿੰਦੇ ਹੋ, ਅਤੇ ਜਿਹਨੇ ਗੱਲਾਂ ਵੱਡਣੀਆਂ ਮਿੱਠੜੀਆਂ ਮਨ ਠਾਰੜੀਆਂ ਕਰਿੰਦੇ ਹੋ ਜਨਾਬ, ਬਿਲਕੁਲ ਐਵੇਂ ਗੱਲ। ਇਹ ਦੇਖੋ ਸ਼ੱਕ ਕੇ ਅੱਜ ਤਾਂ ਮੈਂ 51 ਪੀ ਕੇ ਆਇਆ ਨੇ, 2 ਲੀਮੂ ਸੱਟ ਕੇ ਪੂਰਾ ਵੱਡਾ ਸਾਰਾ ਮੱਘਾ ਮੈਂ ਪੀਤਾ, ਵਿੱਚ ਕਾਲਾ ਨਿਮੋਕ ਸੱਟਿਆ। ਮੈਨੂੰ ਪਤਾ ਕਿ ਪਸੀਨਾ ਆਉਣਾ, ਪਹਿਲੇ ਹੀ ਜਨਾਬ ਪੂਰੀ ਐਨਰਜੀ ਕਰਕੇ ਜਾਵਾਂ, ਅਤੇ ਤੁਸੀਂ ਵੀ ਇੰਝ ਕੀਤਾ ਕਰੋ, ਇਸ ਮੌਸਮ ਦੇ ਵਿੱਚ ਮਸ਼ਰੂਬ ਪੀਤੇ ਕਰੋ। ਲੇਕਿਨ ਇਹ ਨਹੀਂ ਜਿਹੜੇ ਇਹ ਬਾਹਰ ਗਲੀਆਂ 'ਚ ਖੜ੍ਹੇ ਹੁੰਦੇ ਨੇ ਅਤੇ ਰੋਡ ਦੇ ਉੱਤੇ ਖੜ੍ਹੇ ਹੁੰਦੇ, ਗੱਟਾ ਮਿੱਟੀ ਹਰ ਸ਼ਾਇ ਉਹਦੇ ਵਿੱਚ ਵੀ ਪੰਮਦੀ, ਅਤੇ ਤੁਸੀਂ ਵੀ ਪੀਤੀ ਜਾਂਦੇ ਹੋ, ਅਤੇ ਬੱਚਿਆਂ ਨੂੰ ਬਚਾਇਓ, ਬੱਚਿਆ ਭਲਾ ਕਿਸ ਤੂੰ, ਆਹ ਬਰਫ਼ ਦੇ ਗੋਲਿਆਂ ਤੋਂ ਬਾਲਾਂ ਨੂੰ ਬਚਿਆ ਹੈ। ਇਹ ਮੁੜ ਬਿਮਾਰ ਹੋ ਜਾਂਦੇ ਨੇ, ਮੁੜ ਇਕੱਲੇ ਪੈ ਜਾਂਦੇ, ਮੁੜਾਂ ਦੇ ਗਲੇ ਦੇ ਵਿੱਚ ਦਰ ਹੈ, ਡਾਕਟਰ ਸਾਹਿਬ ਇਹ ਖਾਂਦਾ ਕੁਛ ਨਹੀਂ, ਇਹ ਰੋਂਦਾ ਰਹਿੰਦਾ। ਬਾਈ ਉਹਨੂੰ ਇਕੱਲੇ ਪਾਏ ਗਏ ਬਰਫ਼ ਦੇ, ਉਹ ਕੀ ਖਾ ਕੇ, ਮੈਨੂੰ ਤਾਂ ਨਾ ਹੀ ਨਹੀਂ ਪਿਆਉਂਦਾ। ਅਤੇ ਸਲਾਮ ਹੀ ਉਹਨਾਂ ਮਾਵਾਂ ਭੈਣਾਂ ਨੂੰ ਜਿਸ ਗਰਮੀ ਦੇ ਮੌਸਮ ਦੇ ਵਿੱਚ ਜਿਹੜੀਆਂ ਕਿਚਨ ਦੇ ਵਿੱਚ ਖਲੋਂਦੀਆਂ ਨੇ, ਹਾਏ ਹਾਏ, ਯਕੀਨ ਕਰੋ ਬਾਕੀ ਸਾਰੀਆਂ ਤਕਲੀਫਾਂ ਇੱਕ ਪਾਸੇ ਇਸ ਮੌਸਮ ਦੇ ਵਿੱਚ ਕਿਚਨ ਦੇ ਵਿੱਚ ਖਲੋ ਕੇ, ਅਤੇ ਮੁੜ ਹਾਂਡੀ ਪਕਾਉਣੀ, ਅਤੇ ਜੇ ਹਾਂਡੀ ਵੀ ਦੇਰ ਵਾਲੀ ਹੋਵੇ ਤਾਂ ਉਹ ਫੁੱਲਾ ਤੌਬਾ ਤੌਬਾ। ਲੇਕਿਨ ਮੈਂ ਇਹਨਾਂ ਬਿਰਾਵਾਂ ਨੂੰ ਆਖਦਾ ਬਚ ਕੇ ਰਵਿਆ, ਬਚ ਕੇ ਰਵਿਆ। ਜਿਸ ਵੇਲੇ ਸਾਡੀਆਂ ਮਾਵਾਂ ਭੈਣਾਂ ਕਿਚਨ ਦੇ ਵਿੱਚ ਖਲੀਆਂ ਹੋਣ, ਇਹਨਾਂ ਨੂੰ ਸਲੂਟ ਹੀ ਮਾਰਨੇ, ਯੈਸ ਸਰ ਯੈਸ ਸਰ ਹੀ ਕਰਨਾ। ਇਹਨਾਂ ਦੇ ਅੱਗੂ ਕੋਈ ਗੱਲ ਉਲਟੀ ਪੁਲਟੀ ਨਹੀਂ ਕਰਨੀ, ਕੋਈ ਗੁੱਸੇ ਦੀ ਨਹੀਂ ਕਰਨੀ। ਇਹ ਮਾਵਾਂ ਭੈਣਾਂ ਜਿਹੜੀਆਂ ਵੀ ਗੱਲ ਕਰਦੀਆਂ ਹੋਣ, ਕਿਚਨ ਨੇ ਖਲੋ ਕੇ ਆਖਣਾ ਜੀ ਬਿਲਕੁਲ ਠੀਕ, ਬਿਲਕੁਲ ਠੀਕ ਫਰਮਾਇਆ, ਮਾਸ਼ਾਅੱਲਾ ਕਿੱਡੀ ਸੋਹਣੀ ਗੱਲ ਕੀਤੀ, ਆ ਵੇਖਿਆ ਤੇਰੇ ਮੂੰਹ ਦੇ ਵਿੱਚੋਂ ਤਾਂ ਅੱਜ ਗੁਲਾਬ ਦੇ ਫੁੱਲ ਡੱਟੇ ਨਹੀਂ, ਹਾਏ ਕਿਆ ਬਾਤ ਹੈ। ਤਾਂ ਤੁਸੀਂ ਬਚਣਾ, ਵਰਨਾ ਉਹਨਾਂ ਦਾ ਗੁੱਸਾ ਜਿਹੜਾ ਹੈ ਨਾ, ਇਹ ਤੁਹਾਨੂੰ ਲੈ ਜਸੇ ਇਸਨੇ। ਮੁੜ ਮੈਨੂੰ ਨਾ ਰੋ ਰੋ

ਉਹ ਬਾਈ ਆ ਯਾਸੀਨ, ਉਹ ਯਾਸੀਨ ਖਿੱਚੀ ਸਾਹਿਬ ਕੀ ਹਾਲ ਏ, ਠੀਕ ਠਾਕ ਹੋ? ਯਾਸੀਨ ਬਾਈ ਮੈਨੂੰ ਅੱਜ ਬੜੇ ਚੰਗੇ ਲੱਗਿਓ, ਖਿੱਚੀ ਸਾਹਿਬ ਇਸ ਵਜ੍ਹਾ ਤੋਂ ਚੰਗੇ ਲੱਗਿਓ ਕਿ ਪਹਿਲਾਂ 4471 'ਤੇ ਮੈਸੇਜ ਤੁਹਾਡਾ ਦਿਓ 607 ਗਾਫ ਬੇਤਾਂ ਵਾਲਾ ਫੈਸਲਾਬਾਦ ਤੋਂ ਮੇਰਾ ਪ੍ਰੋਗਰਾਮ ਸੁਣਦੇ ਪਏ ਨੇ, ਆਖਦੇ ਨੇ ਰਾਵੀ ਕਿਨਾਰੇ ਦੀ ਤਾਂ ਗੱਲ ਹੀ ਬੜੀ ਹੋਰ ਏ ਅਤੇ ਬੜੀ ਚਸਪ ਜਮਦੀ, ਅਤੇ ਆਖਦੇ ਨੇ ਬਾਈ ਗੁਲਾਮ ਅਲੀ ਇਹ ਤੁਸੀਂ ਤਾਂ ਪ੍ਰੋਗਰਾਮ ਦੇ ਵਿੱਚ ਮੋਤੀ ਪਰੋ ਦਿੰਦੇ ਹੋ ਅਤੇ ਗਾਣੇ ਘੱਟ ਅਤੇ ਗੱਲਾਂ ਜ਼ਿਆਦਾ ਕੀਤਾ ਕਰੋ, ਪਾਕਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ ਜੀ, ਬਿਲਕੁਲ ਅਸੀਂ ਕੋਈ ਸ਼ੱਕ ਨਹੀਂ। ਯਾਸੀਨ ਬਾਈ ਸੱਚੀ ਗੱਲ, ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਮੈਸੇਜ ਦੀ, ਤੁਹਾਡਾ ਮੈਸੇਜ ਆਇਆ ਅਤੇ ਮੈਨੂੰ ਪਤਾ ਲੱਗਾ ਵੀ 4471 'ਤੇ ਵੀ ਲੋਕ ਜਿਹੜੇ ਨੇ ਉਹ ਜਾਗਦੇ ਰਹਿੰਦੇ ਨੇ। ਬਾਈ ਅੱਜ ਫੇਸਬੁੱਕ ਕਾਈ ਨੇ, ਉਹ ਫੇਸਬੁੱਕ ਕਾਈ ਨੇ, ਉਹਦੀ ਵਜ੍ਹਾ ਇਹ ਨੇ ਵੀ ਉਹਦੇ ਵਿੱਚ ਕੋਈ ਗੜਬੜ ਹੋਈ ਪਈ ਹੈ ਅਤੇ ਤੁਸੀਂ ਜਾਂ ਤਾਂ 4471 'ਤੇ ਮੈਸੇਜ ਕਰਨਾ ਜਾਂ ਫਿਰ ਮੈਨੂੰ ਕਾਲ 'ਤੇ ਕਰਨਾ। ਕਾਲ ਹੀ ਨੇ 042-111-0101, ਇਸ 'ਤੇ ਤੁਸੀਂ ਕਾਲ ਕਰੇ ਸੋ ਅਤੇ ਉਹ ਫੈਸਲਾਬਾਦ ਤੋਂ, ਫੈਸਲ ਵੀ ਆ ਗਏ ਇਸਲਾਮਾਬਾਦ ਤੋਂ, ਪ੍ਰੋਗਰਾਮ ਪਸੰਦ ਪਿਆ ਕਰਦੇ ਨੇ, ਆਖਦੇ ਨੇ ਬਾਈ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅਤੇ ਆਖਦੇ ਨੇ ਪ੍ਰੋਗਰਾਮ ਚੰਗਾ ਪਿਆ ਕਰਦੇ ਹੋ, ਅਤੇ ਇਹ ਮੈਨੂੰ ਦੱਸੋ ਗਰਮੀ ਤੋਂ ਮੈਂ ਬੜਾ ਪਰੇਸ਼ਾਨ ਹਾਂ, ਕੀ ਕਰਾਂ? ਬਾਈ ਆ ਉਹ ਤਾਂ ਟਿਊਬਵੈੱਲ ਦੇ ਵਿੱਚ ਜਾ ਕੇ ਨਹਾਵੋ, ਡਬੁੱਕੀਆਂ ਮਾਰੋ, ਹੋਰ ਕੀ ਕਰਨਾ ਨੇ, ਇਹਦਾ ਹੋਰ ਕਿਹੜਾ ਹਾਲ ਹੈ? ਨਹੀਂ ਤਾਂ ਮੁੜ ਛਕਵੰਜੀ ਛਕਵੰਜੀ ਪੀਵੋ, ਆ ਨਹੀਂ ਤਾਂ ਪੂਦਣੇ ਦਾ ਸ਼ਰਬਤ ਬਣਾ ਕੇ ਪੀਵੋ, ਇਹ ਨਹੀਂ ਲੱਭਦਾ ਤਾਂ ਤੂੰ ਕਿਦੋਂ ਤੁੱਕ ਮਲੰਗਾ ਲੈ ਕੇ ਪੀ ਲਵੋ। ਹੁਣ ਮੈਂ ਬਾਈ ਆ ਇੱਥੇ ਬੈਠੋ ਹਾਂ, ਜੇ ਮੈਂ ਤੁਹਾਡੇ ਕੋਲ ਹੁੰਦਾ ਮੈਂ ਇਸਲਾਮਾਬਾਦ ਦੇ ਵਿੱਚ, ਅਤੇ ਮੈਂ ਵਿਰਾਹ ਨੂੰ ਆਪ ਉੱਤੇ ਜਾ ਕੇ ਅਤੇ ਸ਼ਰਬਤ ਪਿਵਾ ਕੇ ਆ ਜਾਣਾ, ਜਾਂ ਮੈਂ ਸ਼ੀਰੀ ਅਤੇ ਰੂਹ ਅਫਜ਼ਾ, ਲੇਕਿਨ ਹੁਣ ਮੈਂ ਇੱਥੇ ਬੈਠਾ, ਮੈਂ ਕਰਾਂ ਕੀ?

ਆਹ ਲਓ ਜੀ, ਮੇਰਾ ਭਰਾ ਹੀ ਨੇ ਜਨਾਬ, ਮੇਰਾ ਭਰਾ ਅਵੈਸ਼ ਸ਼ਾਹ ਸਾਹਿਬ ਪ੍ਰੋਗਰਾਮ ਮੇਰਾ ਸੁਣਦੇ ਪਏ ਨੇ। ਸਰਗੋਧੇ ਤੂੰ ਪ੍ਰੋਗਰਾਮ ਸੁਣਿਆ ਨੇ, ਆਖਿਆ ਨੇ ਚੱਸ ਪਈ ਅਮਦੀ ਪ੍ਰੋਗਰਾਮ ਬੜਾ ਵਧੀਆ ਪਕਰੇਨਾ, ਆਈ ਤਾਂ ਜਣੇ ਪ੍ਰੋਗਰਾਮ ਦੇ ਵਿੱਚ ਰੰਗ ਭਰੀ ਬੈਠਾ, ਅਤੇ ਉਹਨਾਂ ਦੇ ਬੇਲੀ ਵੀ ਮੇਰਾ ਪ੍ਰੋਗਰਾਮ ਸੁਣਦੇ ਪਏ ਨੇ, ਚੌਧਰੀ ਜ਼ਫਰ ਅਲੀ ਰਾਂਝਾ ਹਾਕੂ ਕਾ ਇਹ ਪ੍ਰੋਗਰਾਮ ਸੁਣਦੇ ਪਏ ਨੇ। ਰਾਂਝਾ ਸਾਹਿਬ ਕੀ ਹਾਲ ਹੈ? ਜ਼ਫਰ ਬਾਈ ਠੀਕ ਹੋ? ਫਿੱਟ ਹੋ? ਠੀਕ ਠਾਕ ਹੋ? ਮਿਹਰਬਾਨੀ ਜਨਾਬ, ਇਸ ਗਰਮੀ ਦੇ ਵਿੱਚ ਤੁਸੀਂ ਮੇਰੀਆਂ ਜਬਲੀਆਂ ਨੂੰ ਬਰਦਾਸ਼ਤ ਕਰ ਰਹੇ ਹੋ, ਮੈਨੂੰ ਬੜਾ ਚੰਗਾ ਲੱਗਾ ਨੇ। ਚੌਧਰੀ ਉਮਰ ਹਿਆਤ ਵੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ। ਚੌਧਰੀ ਸਾਹਿਬ ਕੀ ਹਾਲ ਹੈ? ਉਮਰ ਬਾਈ ਖਰੀਆ ਤੇ ਠੀਕ ਠਾਕ ਹੋ? ਖੁਸ਼ ਹੋ? ਚੌਧਰੀ ਅਸਲਾਮ ਸਾਹਿਬ ਨੇ ਅੱਜ ਮੇਰੇ ਪ੍ਰੋਗਰਾਮ ਦੇ ਵਿੱਚ ਛਲਾਂਗ ਮਾਰੀ ਹੈ ਜਨਾਬ, ਆ ਗਏ ਨੇ। ਬਿਸਮਿਲਾ ਜੀ, ਚੌਧਰੀ ਅਸਲਾਮ ਸਾਹਿਬ ਤੁਸੀਂ ਠੀਕ ਹੋ ਖਰੀਆ ਤੇ? ਅਤੇ ਸ਼ਾਹ ਜੀ ਦਾ ਖਿਆਲ ਕੀਤਾ ਕਰੋ, ਸ਼ਾਹ ਜੀ ਮੇਰੇ ਬੜੇ ਪਿਆਰੇ ਦੋਸਤ ਨੇ, ਮੇਰੇ ਬੜੇ ਯਾਰ ਜਾਨੀ ਹੀ ਨੇ। ਅਤੇ ਇਹਨਾਂ ਨੂੰ ਆ ਚਾਟੀ ਵਾਲੀ ਲੱਸੀ ਮਿੱਠੀ ਕਰਕੇ ਪਿਵਾਈ ਕਰੋ। ਚਾਟੀ ਦੀ ਲੱਸੀ ਹੋਵੇ, ਠੱਡੀ ਹੋਵੇ, ਵਿੱਚ ਬਰਫ਼ ਸੱਟੀ ਹੋਈ ਹੋਵੇ, ਭਾਵੇਂ ਉੱਤੋਂ ਬੰਦਾ ਚੀਨੀ ਨਾ ਪਾਵੇ, ਥੋੜ੍ਹਾ ਜਿਹਾ ਨਿੰਮਕ ਸੱਟ ਲਵੇ, ਬਣ ਸਵਾਦ ਜਾਂਦਾ। ਬੰਦਾ ਦੋ ਅਢਾਈ ਗਿਲਾਸ ਚੰਗੇ ਲੱਸੀ ਦੇ ਪੀ ਲਵੇ ਨਾ, ਡੂਗੀ ਗਾੜੀ ਦੀ, ਮਤਲਬ ਚੰਗੀ ਸੱਘਣੀ ਲੱਸੀ ਹੋਵੇ, ਅਤੇ ਮੁੜ ਬੰਦਾ ਤਾਣ ਕੇ ਕੱਪੜਾ ਅਤੇ ਕਿਸੇ ਟਾਲੀ ਹੇਠ ਜਾ ਕੇ ਸਾਂ ਜਾਵੇ, ਮੁੜ ਜਾ ਕੇ ਕਿਤੇ 3-4 ਵਜੇ ਅੱਖ ਖੁੱਲਣੀ ਹੈ। ਉਦੋਂ ਤਾਂ ਭਾਵੇਂ ਜਾਨਵਰ ਛੁੱਟ ਕੇ ਅਤੇ ਖੇਤਾਂ ਦੇ ਵਿੱਚ ਪੈ ਗਏ, ਅਤੇ ਭਾਵੇਂ ਵਿਚਾਰੇ ਧੁੱਪ 'ਤੇ ਖੜ੍ਹੇ ਰਹੇ, ਅਤੇ ਭਾਵੇਂ ਉਹਨਾਂ ਨੂੰ ਵਲਾਵੇਂ ਆ ਗਏ, ਅਤੇ ਭਾਵੇਂ ਕੁਝ ਹੋ ਗਿਆ, ਮੁੜ ਬੰਦਾ ਨਹੀਂ ਉਠੀਂਦਾ, ਭਾਵੇਂ ਮੁੜ ਨਾਲ ਲੱਗੀ ਹੋਈਆਂ ਮਿਰਚਾਂ ਸਾਵੀਆਂ ਕੋਈ ਖੋ ਕੇ ਲੈ ਜਾਵੇ, ਭਾਵੇਂ ਕੋਈ ਵਤਾਉਂ ਖੋ ਕੇ ਤਰੋੜ ਕੇ ਲੈ ਜਾਵੇ, ਭਾਵੇਂ ਕੋਈ ਤੋਰੀਆਂ ਚੋਰੀ ਕਰ ਲਵੇ ਬੰਦੇ ਨੂੰ, ਕਾਈ ਸੋਰ ਨਹੀਂ ਲੱਗਦੀ। ਮੈਂ ਸੱਚੀ ਗੱਲ ਪਕੜੇ ਨਾ, ਇੱਕ ਗੱਲ ਹੋਰ ਹੈ, ਬੰਦਾ ਉੱਤੇ ਦਰਖਤ ਦੇ ਥੱਲੇ ਸੁੱਤੋ ਅਤੇ ਉੱਤੇ ਮੁੜ ਪਰਿੰਦੇ ਹੋਵੇ, ਅਤੇ ਪਰਿੰਦੇ ਵੀ ਕੋਈ ਕੰਮ ਕਰ ਜਾਂਦੇ, ਤੁਹਾਨੂੰ ਪਤਾ ਹੈ ਨਾ। ਲਓ ਜਨਾਬ, ਆ ਸਾਰੇ ਸਰਗੋਧੇ ਵਾਲਿਆਂ ਦੇ ਨਾਲ, ਅਤੇ ਜਨਾਬ ਜਿਹੜੀਆਂ ਸਾਡੀਆਂ ਆਪੀਆਂ ਇਸ ਟਾਈਮ ਕਿਚਨ ਦੇ ਵਿੱਚ ਮਸਰੂਫ ਨੇ, ਉਹਨਾਂ ਦੇ ਨਾਵੇਂ ਇਹ ਸੋਹਣਾ ਜਿਹਾ ਗੀਤ ਸੁਣੋ, ਇੰਜੋਏ ਕਰੋ, ਅਤੇ ਫਿਰ ਡੈਡੀਕੇਟ ਕਰਦੇ ਹਾਂ ਅਤੀਕ ਨੂੰ ਅਤੇ ਮੀਆਂ ਫਾਰੂਕ ਨੇ, ਅਤੇ ਇਹਨਾਂ ਦੇ ਯਾਰਾਂ ਨੂੰ ਵੀ ਇੱਕ ਸੋਹਣਾ ਜਿਹਾ ਗੀਤ।

ਲੈ ਜੀ ਮੈਂ ਤਾਂ ਗੱਲਾਂ ਕਰੇ ਸਾਂ ਆਪਣੀਆਂ ਬਾਅਦ ਵਿੱਚ, ਪਹਿਲੇ ਮੈਂ ਆਪਣੇ ਪਿਆਰਿਆਂ ਦੀਆਂ ਗੱਲਾਂ ਕਰ ਲਵਾਂ ਜਿਹੜੇ ਮੈਨੂੰ ਕੱਲ੍ਹਾਂ ਪੈ ਕਰਿੰਦੇ ਨੇ, ਔਰ ਕੱਲ੍ਹਾਂ ਵੀ ਇੰਝ ਭੱਜ ਭੱਜ ਕੇ ਕਰਿੰਦੇ ਨੇ ਜੇ ਮੈਂ ਆਖਾਂ ਨਾ ਅਸੀਂ ਨਾਸ਼ਤਾ ਪੜਾਉਣਾ ਹੀ ਨਹੀਂ, ਤਾਂ ਮੁੜ ਕਿਸੇ ਬੋਲਣਾ ਹੀ ਨਾ, ਇੱਕ ਦੂਏ ਦੇ ਪਿੱਛੇ ਸਿਰ ਲੁਕਾਵਣਾ ਨੇ, ਇਸ ਵਾਸਤੇ ਵੀ ਆ ਖਰਚਾ ਹੋ ਜਾਣਾ ਅਤੇ ਇਸ ਗਰਮੀ ਦੇ ਵਿੱਚ ਜਾ ਕੇ ਨਾਸ਼ਤਾ ਦੇਣਾ ਪਾਉਣਾ, ਅਤੇ ਜੇ ਮੈਂ ਆਖਿਆ ਤੁਹਾਡੀ ਫਰਮਾਇਸ਼ ਦੇ ਗਾਣੇ ਚੱਲ ਸਣ, ਹੋਰਾਂ ਸਾਰੇ ਭੱਜ ਭੱਜ ਕੇ ਪੈ ਆਉਂਦੇ, ਚਲੋ ਮੈਨੂੰ ਚੰਗਾ ਪਿਆ ਲੱਗਦਾ, ਉਸਮਾ ਖਾਨ ਸਾਹਿਬਾ ਜਿਹੜੀਆਂ ਨੇ ਇਹ ਸਾਡਾ ਪ੍ਰੋਗਰਾਮ ਸੁਣਦੀਆਂ ਪਈਆਂ ਨੇ, ਅਤੇ ਆਉਂਦੀਆਂ ਨੇ ਕਦੀ ਉਸ 'ਤੇ ਵੀ ਗੱਲ ਕਰੋ ਨਾ ਕਿ ਜਿਹੜੀ ਉਹ ਚੱਕੀ ਹੁੰਦੀ ਆ ਪੁਰਾਣੇ ਜ਼ਮਾਨੇ ਦੇ ਵਿੱਚ, ਅਤੇ ਮਾਵਾਂ ਜਿਹੜੀਆਂ ਹਨ ਉਹ ਬਹਿ ਕੇ ਚੱਕੀ ਪੀਂਦੀਆਂ ਹਨ, ਆਟਾ ਪੀਸਦੀਆਂ ਹਨ, ਮਕਈ ਦਾ ਆਟਾ ਹੋਇਆ ਜਾਂ ਜੌ ਦਾ ਜਾਂ ਕਣਕ ਦਾ, ਉਹ ਜਿਹੜਾ ਤੁਸੀਂ ਉਸ 'ਤੇ ਗੱਲ ਹੀ ਨਹੀਂ ਕਰਿੰਦੇ। ਉਸਮਾ ਖਾਨ ਸਾਹਿਬਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਗੱਲ ਉਸ 'ਤੇ ਕਰਨ ਨੂੰ ਦਿਲ ਕਰਿੰਦਾ, ਲੇਕਿਨ ਜਿਹੜੇ ਮੈਨੂੰ ਸੁਣਦੇ ਪੈਣ ਉਹਨਾਂ ਦੇ 'ਚੋਂ 70% ਬੰਦਿਆਂ ਨੂੰ ਉਹਦੀ ਸੋਰੀ ਕਾਜ ਨਹੀਂ ਲੱਗਣੀ, ਮੁੜ ਉਹ ਗੱਲ ਐਵੇਂ ਉੱਤੋਂ ਉੱਤੋਂ ਲੱਗ ਜਾਣੀ, ਮੈਂ ਇਸ ਤੋਂ ਕਦੀ ਨਹੀਂ ਕੀਤੀ। ਬਹਰਹਾਲ ਗੱਲ ਤੁਸੀਂ ਚੰਗੀ ਕੀਤੀ, ਉਹ ਚੱਕੀ ਮੈਨੂੰ ਯਾਦ ਆ ਗਈ, ਜਿਹੜੀਆਂ ਮਾਵਾਂ ਕਿਤਨੀਆਂ ਤਾਕਤਵਰ ਵੈਸੇ ਉਹ ਮਾਵਾਂ ਹੁੰਦੀਆਂ ਹਨ ਕਿ ਜਿਹੜੀ ਸਾਰਾ ਸਾਰਾ ਦਿਨ ਉਹ ਚੱਕੀ ਪੀਸਦੀਆਂ ਹਨ, ਉਹ ਉਹਦੇ ਵਿੱਚ ਨਿਮਕ ਪੀਸ ਰਹਿੰਦੀ ਹੁੰਦੀ ਹੈ, ਜਿਹੜਾ ਅਸੀਂ ਨਵੀਂ ਜਨਰੇਸ਼ਨ ਤਾਂ ਹੁਣ ਪੈਕਟਾਂ ਦੇ ਵਿੱਚ ਨਿਮਕ ਵੀ ਖਾਂਦੀ ਹੈ ਨਾ, ਉਸ ਵੇਲੇ ਵੱਡੇ ਵੱਡੇ ਰੋੜੇ ਹੁੰਦੇ ਹਨ ਨਿਮਕ ਦੇ, ਉਹ ਨਿਮਕ ਦੇ ਰੋੜੇ ਕੁੱਟਣੇ ਛੋਟੇ ਛੋਟੇ ਕਰਕੇ ਉਹਨੂੰ ਫਿਰ ਚੱਕੀ ਦੇ ਵਿੱਚ ਸੱਟਣਾ, ਚੱਕੀ ਦੇ ਵਿੱਚ ਉਹਨੂੰ ਹੱਥ ਨਾਲ ਗੇੜਨਾ, ਔਰ ਉਹ ਲੋਹੇ ਦਾ ਬੜਾ ਵੱਡਾ ਪਾਰਟ ਹੁੰਦਾ ਜਿਹਨੂੰ ਫੇਰਨਾ ਪਾਉਂਦਾ, ਜਿਵੇਂ ਗੱਡੀ ਦਾ ਪਹੀਆ ਨਹੀਂ ਹੁੰਦਾ ਏਡਾ, ਉਹ ਲੋਹੇ ਦਾ ਪੀ ਆਪਣਾ ਪੱਥਰ ਦਾ ਪੀਸ ਹੁੰਦਾ, ਅਤੇ ਇੱਕ ਹੱਥ ਦੇ ਨਾਲ ਜਾਂ ਦੋਵਾਂ ਹੱਥਾਂ ਨਾਲ ਉਹ ਖਵਾਤੀਨ ਵਿਚਾਰੀਆਂ ਜਿਹੜੀਆਂ ਹਨ ਉਹ ਪੀਸਦੀਆਂ ਹਨ, ਅਤੇ ਉਹਦੇ ਵਿੱਚ ਫਿਰ ਨਿਮਕ ਬਣਦਾ, ਅਤੇ ਜਿਹੜੀ ਅਸੀਂ ਨਿਮਕ ਇਸਤੇਮਾਲ ਕਰਦੇ ਹਾਂ। ਤੁਸੀਂ ਪਤਾ ਨਹੀਂ ਕਿਹੜੀ ਦੁਨੀਆਂ ਦੇ ਵਿੱਚ ਰਹਿੰਦੇ ਪਏ ਹੋ, ਪ੍ਰੋਗਰਾਮ ਸੁਣਿਆ ਕਰੋ, ਪਤਾ ਲੱਗਣੇ ਤੁਹਾਨੂੰ ਕਿ ਅਸੀਂ ਕਿਹੜੀ ਦੁਨੀਆਂ ਦੇ ਵਿੱਚ ਹਾਂ। ਉਸਮਾ ਖਾਨ ਸਾਹਿਬ ਬੜਾ ਸ਼ੁਕਰੀਆ, ਬੜੀ ਸੋਹਣੀ ਗੱਲ ਵਾਲੇ ਪਾਸੇ ਤੁਸੀਂ ਤਵੱਜੋ ਕਰਾਈ। ਰੁਬੀਨਾ ਜੱਟੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਪ੍ਰੋਗਰਾਮ ਨੂੰ ਪਸੰਦ ਪਿਆ ਕਰਦੇ ਨੇ, ਤਾਰੀਫ ਕੀਤੀ ਨੇ, ਆਖਦੇ ਨੇ ਕਿ ਗੁਲਾਮ ਅਲੀ ਪਤਾ ਨਹੀਂ ਕੀ ਗੱਲ ਹੈ, ਮੇਰੇ ਕੋਲ ਪੂਰਾ ਪ੍ਰੋਗਰਾਮ ਨਹੀਂ ਸੁਣਿਆ ਜਾਂਦਾ। ਤੁਸੀਂ ਜਨਾਬ ਮਸਰੂਫ ਹੁੰਦੇ ਹੋ ਮੈਨੂੰ ਪਤਾ ਹੈ, ਲੇਕਿਨ ਆਇਆ ਕਰੋ ਪ੍ਰੋਗਰਾਮ ਦੇ ਵਿੱਚ, ਇਹ ਚੰਗੀ ਗੱਲ ਹੁੰਦੀ ਹੈ, ਤੁਹਾਡੇ ਆਉਣ ਨਾਲ ਪ੍ਰੋਗਰਾਮ ਦੇ ਵਿੱਚ ਚਾਰ ਚਾਂਦ ਲੱਗਦੇ ਨੇ, ਪ੍ਰੋਗਰਾਮ ਨੂੰ ਰੰਗ ਲੱਗਦਾ ਨੇ। ਇਸ ਤੋਂ ਇਲਾਵਾ ਮੈਂ ਪ੍ਰੋਗਰਾਮ ਨਹੀਂ ਕਰ ਸਕਦਾ, ਮੈਂ ਤੁਹਾਨੂੰ ਸੱਚੀ ਗੱਲ ਪਤਾ ਦੱਸਣਾ, ਕੂੜ ਨਹੀਂ ਮਾਰਿਆ। ਅਤੇ ਰਜ਼ਾ ਚੌਧਰੀ ਅੱਜ ਮੈਨੂੰ ਇੱਕ ਗੱਲ ਦੱਸ ਬੈਠਾ, ਅਤੇ ਮੈਨੂੰ ਹੋੜਿਆ ਵੀ ਦੱਸੀ ਕਿਸੇ ਨੂੰ ਨਾ, ਭਲਾ ਉਹਦੀ ਗੱਲ ਕੀ ਹੈ, ਅੱਜ ਉਹਨੂੰ ਲੱਭਿਆ ਮੁਫਤ ਦਾ ਟੁੱਕਰ ਅਤੇ ਠੋਕ ਕੇ ਖਾਧਾ ਸੀ। ਹੁਣ ਪੈਂਦਾ ਬਾਈ ਅੰਦਰ ਗਰਮੀ ਬੜੀ ਕਲੀਏ, ਸੇਕ ਲੱਗਾ ਕਲਾ, ਪਸੀਨੇ ਉੱਤੋਂ ਛੁੱਟੇ ਗਲੇ, ਦਿਲ ਪਿਆ ਕਰਦਾ ਭੱਜ ਕੇ ਜਾ ਕੇ ਕਿਸੇ ਠੱਡੇ ਤਲਾਬ ਪਾਣੀ ਦੇ ਵਿੱਚ ਜਾ ਕੇ ਛਲਾਂਗ ਮਾਰਾਂ। ਉਹ ਬਾਈਆ ਅੰਨ ਪਰਾਇਆ ਹਾ ਅਤੇ ਢਿੱਡ ਤਾਂ ਆਪਣਾ ਹਾ, ਕੁਝ ਥੋੜ੍ਹਾ ਜਿਹਾ ਖਿਆਲ ਕਰਿਆ, ਤੂੰ ਵੀ ਮੁੜ ਤਾਂ 13 ਟੁੱਕਰ ਖਾਧੇ, 13 ਰੋਟੀਆਂ, 13 ਮੈਨੂੰ ਲੱਗਦਾ ਹਾਂ ਵੀ ਪਰਾਠੇ ਅਤੇ ਪੀੜ ਗਿਆ ਤੂੰ ਪੂਰੇ ਬਾਈਆ। ਉਹਦੇ ਨਾਲ ਯਕੀਨਨ ਅੰਡੇ ਸ਼ੰਡੇ ਵੀ ਆਉਣੇ, ਉਹ ਵੀ ਤੁਸੀਂ ਖਾਧੇ ਹੋਣੇ, ਨਮਕੀਨ ਸਪਾਈਸੀ ਸੈਲੂਨ ਆਉਣਾ ਉਹ ਵੀ ਤੁਸੀਂ ਖਾਧੇ ਹੋਣਾ, ਅਤੇ ਜੇ ਗੋਸ਼ਤ ਹੋਇਆ ਤਾਂ ਮੁੜ ਅੱਜ ਤਾਂ ਗੋਸ਼ਤ ਦੀ ਖੈਰ ਨਹੀਂ ਰਹੀ ਆਉਣੀ ਹੈ ਵੀ ਮੈਨੂੰ ਯਕੀਨ ਹੈ, ਅਤੇ ਰਜ਼ਾ ਬਾਈ ਫਿਰ ਇੰਝ ਤਾਂ ਹੁੰਦਾ ਹੈ ਇਸ ਮੌਸਮ ਦੇ ਵਿੱਚ। ਲੈ ਬੋਧੀ ਜੱਟ ਆਖਿਆ ਜੀ ਅੱਜ ਮੇਰੇ ਤਾਂ ਪੁਰਾਣੇ ਆਏ ਹੋਏ ਨੇ, ਅਸੀਂ ਉਹ ਟਿਊਬਵੈੱਲ ਚਲਾਇਆ ਹੋਇਆ, ਉਸ ਟਿਊਬਵੈੱਲ 'ਤੇ ਸਾਰੇ ਪੁਰਾਣੇ ਆਏ ਹੋਏ ਨੇ, ਸਲਮਾ ਜੀ ਆਏ ਹੋਏ ਨੇ, ਉਹਨਾਂ ਦੇ ਬੱਚੇ ਆਏ ਹੋਏ ਨੇ, ਅਸਾਂ ਉਹਨਾਂ ਨੂੰ ਟਿਊਬਵੈੱਲ ਚਲਾ ਕੇ ਦਿੱਤਾ ਅਤੇ ਪੈ ਦਰੱਕਾਂ ਮਰਿੰਦੇ ਨੇ, ਪੈ ਛਲਾਂਗਾਂ ਮਾਰਦੇ ਨੇ। ਬਾਈ ਬੱਚਿਆਂ ਨੂੰ ਇੱਕ ਗੱਲ ਸਮਝਿਆ ਹੈ ਵੀ ਇਹ ਜਿਹੜਾ ਟਿਊਬਵੈੱਲ ਦੇ ਵਿੱਚ ਅਸੀਂ ਨਾਨਿਆ ਹੈ ਨਾ, ਇਹ ਜਿਹੜੀ ਆਉਂਦੀ ਹੈ ਨਾ ਇਹ ਟਿਊਬੀ ਦੇ ਉੱਤੋਂ ਪੈਰ ਤਿਲਕਦੇ ਹੀ ਨੇ ਆ ਦੀਵਾਰਾਂ ਤੋਂ, ਜਿਹੜਾ ਉਲੂ ਬਣਿਆ ਹੁੰਦਾ, ਅਤੇ ਬੱਚੇ ਡਿੱਗਦੇ ਨੇ ਅਤੇ ਬੱਚਿਆਂ ਦਾ ਸਿਰ ਵੱਜਦਾ ਵਿੱਚ ਦੀਵਾਰ ਦੇ। ਬੱਚਿਆਂ ਨੂੰ ਸਮਝਾ ਲੈਣਾ ਕਿ ਇੱਥੇ ਸਲੀਪਰੀ ਬੜੀ ਨੇ, ਜ਼ਰਾ ਇਹਤਿਆਤ ਕਰਿਆ, ਇਹ ਨੋਵੇਂ ਉੱਥੇ ਮੁੜ ਉਹ ਪੈਰ ਛਿਲਾ ਕੇ ਬੈਠੇ ਹੋਣ ਕਿ ਕੋਹਨੀਆਂ ਛਿਲਾ ਕੇ ਬੈਠੇ ਹੋਵਣ, ਅਤੇ ਮੁੜ ਆਖਣਾ ਆਏ ਅੰਮਾ ਜੀ। ਲਓ ਜੀ ਬੋਧੀ ਜੱਟ ਨਾ ਮਹਿਮਾਨਾਂ ਦੀ ਖਿਦਮਤ ਵੀ ਕਰੋ, ਕੋਈ ਚੰਗਾ ਖਾਣਾ ਪੱਕਿਆ ਨਾਲ ਅਚਾਰ ਜ਼ਰੂਰ ਰੱਖਿਆ ਹੈ, ਇਹ ਮੌਸਮ ਹੀ ਨੇ ਅਚਾਰ ਨਾਲ ਰੱਖਣ ਵਾਲਾ, ਨਾਲ ਕੋਈ ਰਾਇਤਾ ਸਲਾਦ ਵੀ ਹੋਣਾ ਚਾਹੀਦਾ। ਹੁਣ ਤਾਂ ਰਾਜ਼ੀ ਹੋ ਨਾ ਜਨਾਬ ਯਾਸੀਨ ਬਾਈ, ਹੁਣ ਤਾਂ ਮੈਂ ਢੇਰ ਗੱਲਾਂ ਕੀਤੀਆਂ, ਇੰਨਾ ਥੋੜ੍ਹੀਆਂ ਗੱਲਾਂ ਨਹੀਂ ਕੀਤੀਆਂ। ਹੁਣ ਮੈਨੂੰ ਇੱਕ ਗਾਣਾ ਚਲਾਵਣ ਦਿਓ। ਓਏ ਹੋਏ ਹੋਏ ਹੋਏ, ਖਾਲਿਦ ਮਲਿਕ ਲਾਹੌਰ ਤੋਂ ਪ੍ਰੋਗਰਾਮ ਵਿੱਚ ਆ ਗਏ, ਖਾਲਿਦ ਮਲਿਕ ਸਾਹਿਬ ਦੀ ਵੀ ਮੈਨੂੰ ਗੱਲ ਕਰਨ ਦਿਓ। ਆਖਦੇ ਨੇ ਸਲਾਮ ਜਵੇਦ ਬਾਈ, ਸੋਹਣਾ ਪ੍ਰੋਗਰਾਮ ਕਰਦੇ ਪਏ ਹੋ, ਆਪਣੀ ਪੰਜਾਬੀ ਕਲਚਰ ਤਹਿਜ਼ੀਬ ਅਤੇ ਰਹਿਤਲ ਬਹਿਤਲ ਨੂੰ ਅਤੇ ਚਾਨਣ ਵੀ ਪੈਂਦੇ ਪਏ ਹੋ, ਅਤੇ ਗੁੱਡ ਸ਼ੋਅ ਕਰਦੇ ਪਏ, ਮਿਹਰਬਾਨੀਆਂ। ਜਿਹੜੇ ਤੁਸੀਂ ਲਫ਼ਜ਼ ਬੋਲੇ ਨੇ ਖਾਲਿਦ ਬਾਈ, ਯਕੀਨ ਕਰੋ ਮੈਨੂੰ ਚੱਸ ਆ ਗਏ, ਮੈਨੂੰ ਸਵਾਦ ਆਇਆ ਕਿ ਤੁਸੀਂ ਜਿਹੜੀ ਰਹਿਤਲ ਬਹਿਤਲ ਤੀਓ ਜੇ ਪਿਆਰ
ਸਾਰੇ ਲਫ਼ਜ਼ ਬੋਲੇ ਨੇ। ਔਰ ਡਾਕਟਰ ਬਿਸਮਾ ਆਈ ਨੇ, ਓਏ ਮੈਂ ਸਦਕੇ ਜਾਵਾਂ, ਆਖਦੇ ਨੇ ਅਸਲਾਮ ਅਲੈਕੁਮ ਡਾਕਟਰ ਬਿਸਮਾ ਆਜ਼ਮ ਫਰਾਮ ਲਾਹੌਰ, ਕੈਸੇ ਹੈ ਸ਼ੋਅ? ਤਾਂ ਤੁਸੀਂ ਚੰਗਾ ਪੈ ਕਰਿੰਦੇ ਹੋ, ਬਿਲਕੁਲ ਗੱਲਾਂ ਤੁਸੀਂ ਠੀਕ ਕਰਿੰਦੇ ਹੋ, ਅਤੇ ਗਰਮੀ ਦੇ ਵਿੱਚ ਕਿਚਨ ਦੇ ਵਿੱਚ ਕੰਮ ਕਰਨ ਦੇ ਵਾਸਤੇ ਹੌਸਲਾ ਹੋਣਾ ਚਾਹੀਦਾ ਹੈ, ਬਿਲਕੁਲ ਸਹੀ ਗੱਲ ਕੀਤੀ। ਆਖਦੇ ਨੇ ਫਿਰ ਵੀ ਮਰਦ ਹਜ਼ਰਾਤ ਸੇ ਗੁਜ਼ਾਰਿਸ਼ ਹੈ ਕਿ ਖਾਣੇ ਕੀ ਤਾਰੀਫ਼ ਨਹੀਂ ਹੋਤੀ, ਬਾਹਰ ਕਾ ਗੰਦ ਮੰਦ ਪਸੰਦ ਕਰਤੇ ਜਾਤੇ ਹੈ। ਚਸ ਆ ਗਈ ਡਾਕਟਰ ਸਾਹਿਬਾ। ਔਰ ਆਖਦੇ ਨੇ ਬਾਹਰ ਦੇ ਖਾਣੇ ਖਾ ਕੇ ਬੜੇ ਖੁਸ਼ ਹੁੰਦੇ, ਘਰ ਦੇ ਵਿੱਚ ਔਰਤਾਂ ਇਤਨੀਆਂ ਮਿਹਨਤ ਕਰਦੀਆਂ ਨੇ, ਇਤਨੀ ਦਿਲ ਲੱਗੀ ਨਾਲ ਖਾਣਾ ਪਕਾਉਂਦੀਆਂ ਨੇ, ਸਾਫ਼ ਸ਼ਫਾਫ ਖਾਣਾ ਪਕਾਉਂਦੇ ਨੇ, ਗਰਮੀ ਦੇ ਵਿੱਚ ਕਲਾਉਂਦੇ ਨੇ, ਕਿਚਨ ਦੀ ਗਰਮੀ ਨੂੰ ਬਰਦਾਸ਼ਤ ਕਰਦੇ ਨੇ, ਅਤੇ ਇੰਨਾ ਤੂੰ ਕੰਜਿਸਾਂ, ਤੂੰ ਮਰਦਾਂ, ਤੂੰ ਤਾਰੀਫ਼ ਨਹੀਂ ਹੁੰਦੀ। ਹਾਂ ਇਹ ਤਾਰੀਫ਼ ਵੈਸੇ ਥੋੜ੍ਹੀ ਕਰਿੰਦੇ, ਅਤੇ ਥੋੜ੍ਹੀ ਜਿਹੀ ਮਿਰਚਾਂ ਜਾਂ ਨਿਮਕ ਢੇਰ ਹੋ ਜਾਵੇ ਤਾਂ ਗੱਲਾਂ ਮੁੜ ਢੇਰ ਕਰਿੰਦੇ ਨੇ, ਕਿਉਂਕਿ ਇਹਨਾਂ ਨੂੰ ਕਿਹੜਾ ਗੱਲਾਂ ਦਾ ਬਿੱਲ ਲੰਬਦਾ, ਲੱਗੇ ਰਹਿੰਦੇ ਨੇ। ਮੈਂ ਬਿਲਕੁਲ ਡਾਕਟਰ ਸਾਹਿਬਾ ਤੁਹਾਡੇ ਨਾਲ ਹਾਂ, ਅਤੇ ਆਖਦੇ ਨੇ ਸ਼ੁਕਰੀਆ ਸਭ ਲਿਸਨਰ ਦਾ, ਅਤੇ ਮੇਰੇ ਸਲਾਮ ਦੁਆ ਸਾਰਿਆਂ ਨੂੰ ਪਹੁੰਚਾ ਦਿਓ। ਤੁਹਾਡੇ ਸਲਾਮ ਦੁਆ ਪਹੁੰਚ ਗਏ ਡਾਕਟਰ ਸਾਹਿਬਾ, ਤੁਸੀਂ 4471 'ਤੇ ਆਇਓ, ਅੱਛਾ ਲੱਗਾ। ਅੱਜ ਬਾਈ ਫੇਸਬੁੱਕ ਕੋਈ ਨਹੀਂ, 4471 ਹੀ ਨੇ ਜਾਂ ਫਿਰ ਟੈਲੀਫੋਨ ਹੀ ਨੇ, ਟੈਲੀਫੋਨ ਵੀ ਇਸ ਤੋਂ ਘੱਟ ਮਿਲਣਾ, ਜੋ ਮੈਂ ਅੱਜ ਖਪਦਾ ਢੇਰ ਬੈਠਾ ਅਤੇ ਗੱਲਾਂ ਢੇਰ ਪਿਆ ਕਰੇ ਨਾ, ਅਤੇ ਮੁੜ ਤੁਸੀਂ ਇੱਦੇ 4471 'ਤੇ ਆ ਜਾਓ ਨਾ। ਅਤੇ ਲਓ ਜਨਾਬ ਇੱਕ ਸੋਹਣਾ ਜਿਹਾ ਗੀਤ, ਇਹ ਡੈਡੀਕੇਟ ਹੋ ਗਿਆ ਰਜ਼ਾ ਚੌਧਰੀ ਨੂੰ, ਡਾਕਟਰ ਬਿਸਮਾ ਨੂੰ, ਔਰ ਖਾਲਿਦ ਮਲਿਕ ਨੂੰ, ਮੁਹੰਮਦ ਯਾਸੀਨ ਨੂੰ, ਫੈਸਲ ਬਾਈ ਨੂੰ, ਔਰ ਫਰੂਕ ਨੂੰ, ਅਤੇ ਅਤੀਕ ਨੂੰ। ਸੁਣੋ, ਇੰਜੋਏ ਕਰੋ, ਮੇਰੇ ਨਾਲ ਰਹੋ, ਨਾ ਵਿਸਰੋ, ਨਾ ਯਾਦ ਰਹੋ, ਜੰਗ ਰਹੋ ਯਾ ਇਸਲਾਮਾਬਾਦ ਰਹੋ। ਲੈ ਚੱਸ ਨਾ ਬਣੇ ਹੁਣ ਪ੍ਰੋਗਰਾਮ ਦੀ, ਪਤਾ ਲੱਗ ਸੀ ਕੋ ਬੰਦਾ ਪ੍ਰੋਗਰਾਮ ਪੈ ਕਰਦਾ, ਉਹ ਸਫ਼ਰ ਹੈ ਜਿਹੜੇ ਮੈਨੂੰ ਸੁਣਦੇ ਪਏ ਵਸਦੇ ਤਾਂ ਨਹੀਂ ਪਏ, ਉਹ ਹੱਸਿਆ ਹੈ ਨਹੀਂ ਤਾਂ ਡਰਾਈਵਰ ਸਾਹਿਬ ਦੇ ਰਾਗਾਂ ਤਵੱਜੋ, ਸਿੱਧੀ ਸਿੱਧੀ ਸਿੱਧਾ ਵੇਖੋ, ਸਿੱਧਾ ਸਿੱਧਾ ਸਾਰੇ ਆਵਣ ਜਾਵਣ ਵਾਲਿਆਂ ਵਾਸਤੇ ਦੁਆਵਾਂ ਕਿ ਅੱਲਾ ਪਾਕ ਖੈਰ ਓ ਖੈਰੀਅਤ ਨਾਲ ਮੰਜ਼ਿਲ ਮਕਸੂਦ 'ਤੇ ਪਹੁੰਚਾਏ।

ਲਓ ਜੀ ਮਰਕਾ, ਅੱਜ ਜ਼ਿਆਦਾ ਕਾਲਾਂ ਅਗਰ ਮੈਂ ਨਾ ਅਟੈਂਡ ਕਰ ਸਕਾਂ ਤਾਂ ਤੁਸੀਂ 4471 'ਤੇ ਮੈਸੇਜ ਕਰਕੇ ਅਤੇ ਗੱਲ ਮੇਰੇ ਨਾਲ ਕਰ ਸਕਦੇ ਹੋ, ਐਡੀ ਕਾਈ ਗੱਲ ਨਹੀਂ। ਮੇਰੇ ਸੋਹਣੇ ਬਰਾ, ਮਨ ਮੋਹਣੇ ਬਰਾ ਸ਼ਹਿਜ਼ਾਦ ਮੁਨੀਰ ਜਤੋਈ ਬਲੋਏ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਮੁਜ਼ੱਫਰਗੜ੍ਹ ਕੋਟ ਅੱਧੂ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਬਿਸਮਿਲਾ ਕਰਾਂ ਆਪਣੇ ਬਰਾ ਨੂੰ, ਜੀ ਆਇਆਂ ਨੂੰ ਆਖਦਾ, ਖੁਸ਼ ਆਮਦੀਦ ਆਖਦਾ, ਵੈਲਕਮ ਆਖਦਾ, ਪਾਖੈਰ ਰਾਗਲੇ ਆਖਦਾ। ਔਰ ਆਖਦੇ ਨੇ ਕਿ ਸਿਰਫ ਮੈਂ ਨਹੀਂ ਪਿਆ ਸੁਣਦਾ ਪ੍ਰੋਗਰਾਮ, ਉਹ ਬਲਕਿ ਰਾਸ਼ਦ ਵੀ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ, ਬਾਸਿਤ ਵੀ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ। ਮੈਨੂੰ ਆਖਿਆ ਨਾ ਟਿਕਟ ਕਢਾਓ ਨਿਊ ਖਾਨ ਦਾ ਔਰ ਮੁਜ਼ੱਫਰਗੜ੍ਹ ਆਵਣ ਜੋ ਇਤਿਹਾਸ ਹੋ ਤਾਂ ਤੁਹਾਨੂੰ ਅੰਬ ਵੀ ਖਿਲਾਸਾ ਹੈ, ਨਾਲ ਫਲਸਾ ਵੀ ਤੁਹਾਨੂੰ ਖਿਲਾਈਸਾ ਹੈ, ਨਾਲ ਆਉਂਦੇ ਨੇ ਦੇਸੀ ਮੁਰਗਾ ਪਕਾ ਕੇ ਤੁਹਾਨੂੰ ਦੇਸੀ ਘਿਓ ਦੇ ਵਿੱਚ ਪਕਾ ਕੇ ਉਹ ਵੀ ਖਵਾਈ ਸਾਂ ਹੈ। ਮਿਹਰਬਾਨੀ ਹੈ ਸ਼ਜ਼ੀਦ ਸ਼ਹਿਜ਼ਾਦ ਭਾਈ, ਰਾਸ਼ਦ ਭਾਈ, ਬਾਸਿਦ ਭਾਈ, ਜਿੰਦੇ ਰਹੋ। ਵੇਖੋ ਨਾ ਤੁਸੀਂ ਤਾਂ ਮੁੜ ਵੀ ਬਹਾਲ ਕੀਤਾ ਕਿ ਜਨਾਬ ਅੰਬ ਖਵਾਈਸਾ ਹੈ, ਫਲਸਾ ਖਵਾਈਸਾ ਹੈ, ਬਲਕਿ ਤੁਸੀਂ ਅਨਾਰ ਦਾ ਵੀ ਜ਼ਿਕਰ ਕੀਤਾ। ਮੈਨੂੰ ਪਤਾ ਤੁਹਾਡੇ ਇਲਾਕੇ ਦੇ ਵਾਈਟ ਅਨਾਰ ਜਿਹੜਾ ਇਹ ਜ਼ਿਆਦਾ ਮਸ਼ਹੂਰ ਹੈ, ਬੜਾ ਮਿੱਠਾ ਹੁੰਦਾ, ਅੱਛਾ ਹੁੰਦਾ। ਲੇਕਿਨ ਰਿਆਜ਼ ਹੈ 18,000 ਜੰਗ ਤੂੰ ਸਾਡਾ ਬਿਰਾ ਹੈ, ਸਾਡਾ ਦੋਸਤ ਹੈ, ਰੈਗੂਲਰ ਲਿਸਨਰ ਹੈ, ਮਜਾਲ ਜੇ ਕਦੀ ਬਲ ਕੀਤਾ ਬਸ ਉਹ ਫੱਲਾ। ਉਹਦੇ ਇਲਾਕੇ ਦੇ ਵਿੱਚ ਕਾਨੇ ਬੜੇ ਹੁੰਦੀਆਂ, ਸਰ ਨਹੀਂ ਹੁੰਦੀ ਸਰ, ਕਾਨੇ ਬੜੇ ਹੁੰਦੇ ਨੇ, ਮਜਾਲ ਹੈ ਜੇ ਉਸ ਕਾਨਿਆਂ ਦਾ ਕਦੀ ਬਲ 'ਚ ਕੀਤਾ ਵੀ ਆ ਲੈ ਲਓ ਉੱਥੇ ਕਿਤੇ ਛੱਪਰੀ ਪਾ ਲਵਿਆ। ਛੱਪਰੀ ਤੋਂ ਗੱਲ ਯਾਦ ਆਈ, ਉਹ ਕਿਹੜਾ ਸਾਦਾ ਜ਼ਮਾਨਾ ਹਾਈ, ਛੱਪਰੀਆਂ ਬਣੀਆਂ ਹੁੰਦੀਆਂ ਨੇ ਅਤੇ ਹਿਲਵਾਣਿਆਂ ਦਾ ਜਨਾਬ ਉਹ ਪੂਰਾ ਇੱਕ ਲੱਗੀ ਹੋਈ ਹੁੰਦੀ ਆ, ਕਈ ਕਈ ਏਕੜ ਹਿਲਵਾਣੇ ਲੱਗੇ ਹੋਣੇ, ਉਹਦੀ ਰਾਖੀ ਅਤੇ ਛੱਤਰੀ ਬਣਾਈ ਹੋਈ ਆਪਣੀ ਲੋਕਾਂ ਨੇ, ਉਹ ਉਸ ਛੱਪਰੀ ਦੇ ਥੱਲੇ ਰਹਿਣਾ ਅਤੇ ਹਿਫਾਜ਼ਤ ਕਰਨੀ ਆਪਣੇ ਹਿਲਵਾਣਿਆਂ ਦੀ, ਆਪਣੇ ਖਰਬੂਜ਼ਿਆਂ ਦੀ, ਤਰਬੂਜ਼ਿਆਂ ਦੀ, ਉਹ ਦੂਰ ਤੱਕ ਨਜ਼ਰ ਜਾਵਣੀ, ਸਕੂਨ ਹੋਣਾ, ਸਨਾਟਾ ਹੋਣਾ, ਨਾ ਕੋਈ ਸ਼ੋਰ, ਨਾ ਕੋਈ ਸ਼ਰਾਬਾ, ਨਾ ਕੋਈ ਆਲੂਦਗੀ, ਹੈ ਸੁੱਖ ਦਾ ਸਾਹਮਣਾ ਉੱਥੇ। ਵੈਸੇ ਰਿਆਜ਼ ਭਾਈ ਵੈਲਕਮ, ਖੁਸ਼ ਆਮਦੀਦ। ਰਿਆਜ਼ ਬਾਈ ਕੋਲ ਇੱਕ ਈਦ ਵਾਲੇ ਦਿਨ ਕੋਈ ਪੁਰਾਣਾ ਵਾਗ ਹੈ, ਰਿਆਜ਼ ਬਾਈ ਆਖਿਆ ਤੁਹਾਨੂੰ ਪਤਾ ਹੈ ਸਾਂਝ ਈਦ ਵਾਲੇ ਦਿਨ ਕਾਸ਼ਾ ਨਹੀਂ ਪਕਾਏ, ਉਹ ਵਿਚਾਰਾ ਮੂੰਹ ਸੁਕਾ ਕੇ ਪਿੱਛਾ ਆ ਗਿਆ, ਉਹ ਬੋਲਾ ਪੁਰਾਣਾ ਕੌਣ ਆ, ਉਹ ਮੈਂ ਆਪ ਆਮ

ਲਓ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਬੜੇ ਦਿਨਾਂ ਬਾਅਦ ਜ਼ੋਨੀ ਆਏ ਨੇ। ਇਹਦਾ ਮਤਲਬ ਹੈ ਕਿ ਅੱਜ ਪ੍ਰੋਗਰਾਮ ਚੜਿਆ ਖਲਾ, ਪ੍ਰੋਗਰਾਮ ਦੀ ਗੁੱਡੀ ਅੱਜ ਚੜੀ ਹੋਈ ਹੈ, ਅੱਜ ਚੱਸ ਆ ਗਈ ਹੈ ਪ੍ਰੋਗਰਾਮ ਦੀ, ਤਾਂ ਜ਼ੋਨੀ ਹੋਰੀ ਆਏ ਨੇ। ਜ਼ੋਨੀ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ, ਮੇਰੇ ਪਿਆਰੇ ਭਰਾ, ਮੇਰੇ ਭਾਈ ਔਰ ਸ਼ਮਸੀ ਰੇਡੀਓ ਲਿਸਨਰ ਕਲੱਬ ਦੀ ਏਡਮਨ ਜਨਾਬ ਲਤੀਫ ਮੁਗਲ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਆਖਿਆ ਭਾਈ ਅੱਜ ਚੱਸ ਬੜੀ ਬਣਾਈ ਬੈਠਾ, ਅੱਜ ਨੇ ਗੱਲਾਂ ਬੜੀਆਂ ਤੋਂ ਸਾਨੂੰ ਯਾਦ ਕਰਾ ਛੱਡੀਆਂ ਨੇ, ਨਾਲ ਅਚਾਰ ਦੀ ਗੱਲ ਕਰਕੇ ਹੋਰ ਚੱਸ ਬਣਾਈ ਹੈ। ਆਹ ਵੇਖ ਲਓ, ਰੁਬੀਨਾ ਜੱਟੀ ਸਾਹਿਬ ਆਖਦੇ ਨੇ, ਗੁਲਾਮ ਅਲੀ ਜਾਵੇਦ ਖੁਸ਼ ਰਹੋ, 7 ਲੱਖ ਬਿਸਮਿਲਾ ਵਸਦੇ ਰਹੋ, ਸਭ ਨੂੰ ਸਲਾਮ ਕਵੋ, ਅਤੇ ਨਾਲ ਉਹਨਾਂ ਸ਼ੇਰ ਲਿਖਿਆ, ਇਸ਼ਕ ਫਕੀਰੀ ਜਦ ਲੱਗ ਜਾਏ, ਇਸ਼ਕ ਫਕੀਰੀ ਜਦ ਲੱਗ ਜਾਏ, ਪਾਕ ਕਰੇ ਨਾ ਪਾਕ ਨੂੰ, ਇਸ਼ਕ ਦੀ ਆਤਿਸ਼ ਲੈ ਜਾਂਦੀ ਏ ਅਰਸ਼ਾਂ 'ਤੇ ਕਿਰ ਖਾਕਾਂ ਨੂੰ। ਕਿਆ ਬਾਤ ਹੈ, ਕਿਆ ਬਾਤ ਹੈ ਰੁਬੀਨਾ ਸਾਹਿਬਾ, ਬਹੁਤ ਸ਼ੁਕਰੀਆ, ਤੁਸੀਂ 4471 'ਤੇ ਸਾਡੇ ਨਾਲ ਰਹਿੰਦੇ ਹੋ ਅੱਜ ਵੀ, ਉਹ ਬੜੀ ਮਿਹਰਬਾਨੀ। ਲੇਕਿਨ ਤੁਸੀਂ ਪ੍ਰੋਗਰਾਮ ਪੂਰਾ ਨਹੀਂ ਸੁਣਦੇ ਹੋ, ਪੂਰਾ ਸੁਣਿਆ ਕਰੋ ਨਾ। ਲਓ ਜਨਾਬ, ਮੇਰਾ ਬਿਰਾ ਆਇਆ ਨੇ, ਉਹ ਮੈਂ ਆਪਣੇ ਬਿਰਾ ਨੂੰ ਬਿਸਮਿਲਾ ਆਖਾਂ, ਮੈਂ ਜੀ ਆਇਆਂ ਨੂੰ ਆਖਾਂ, ਮੈਂ ਆਪਣੇ ਬਿਰਾ ਦੀ ਰਾਹਾਂ ਦੇ ਵਿੱਚ ਪਲਕਾਂ ਵਿਛਾਵਾਂ। ਜਮਾਲ ਭਾਈ ਬੜੇ ਦਿਨਾਂ ਬਾਅਦ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਬਲਕਿ ਬੜੇ ਦਿਨਾਂ ਤੋਂ ਬਾਅਦ ਨਹੀਂ, ਬਲਕਿ ਇੱਕ ਅੱਧ ਹਫ਼ਤੇ ਦੇ ਵਿੱਚ ਨਹੀਂ ਆਏ। ਜਮਾਲ ਭਾਈ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਗਰਮੀ ਦੀ ਕੀ ਪੁਜ਼ੀਸ਼ਨਾਂ ਨੇ ਅੱਜ ਕੱਲ੍ਹ, ਕਿਹੜੀ ਸਰ ਜ਼ਮੀਨ 'ਤੇ ਹੋ? ਪ੍ਰੋਗਰਾਮ ਸੁਣਦੇ ਪਏ ਉਸ ਤੋਂ ਯਕੀਨਨ ਕੈਸਾ ਲੱਗ ਰਿਹਾ ਜ਼ਰੂਰ ਦੱਸਿਆ। ਨਾਲ ਜਮਾਲ ਭਾਈ ਆਉਂਦੇ ਨੇ, ਨਵੀਆਂ ਨਵੀਆਂ ਕੋਈ ਨਹੀਂ ਲੱਗੀਆਂ, ਉਹ ਪੁਰਾਣੀਆਂ ਲੱਗੀਆਂ। ਬਹੁਤ ਸ਼ਰਾਰਤੀ ਹੋ ਜਮਾਲ ਭਾਈ, ਬਹੁਤ ਸ਼ਰਾਰਤੀ ਹੋ। ਰਜ਼ਾ ਬਾਈ ਦੀ ਫਰਮਾਇਸ਼ ਆ, ਮੈਂ ਤਾਂ ਮੁੜ ਚਲਾਵਣੀ ਆ ਨਾ। ਅੱਛਾ, ਜਦੋਂ ਕਿਸੇ ਬੰਦੇ ਨਾਲ ਪਿਆਰ ਹੋਵੇ ਨਾ, ਤਾਂ ਉਹਦੇ ਬੜੇ ਬੜੇ ਬੰਦਾ ਅਜੀਬ ਅਜੀਬ ਨਾਂ ਰੱਖੀ ਵਧਾਉਂਦਾ, ਹਾਲਾਂਕਿ ਉਹ ਨਾਂ ਐਵੇਂ ਹੀ ਬੈੜੇ ਜਿਹੇ ਹੁੰਦੇ ਨੇ, ਲੇਕਿਨ ਬੰਦਾ ਮੁੜ ਵੀ ਉਹਦੇ ਨਾਮ ਰੱਖ ਲੈਂਦਾ। ਅਤੇ ਨਾਵਾਂ ਤੋਂ ਗੱਲ ਮੈਨੂੰ ਯਾਦ ਆਈ, ਅਸੀਂ ਪਿਆਰ ਤੋਂ ਜਿਹੜਾ ਸਾਡਾ ਪਿਆਰਾ ਹੁੰਦਾ ਉਹਨੂੰ ਅਸੀਂ ਡੋਲਾ ਵੀ ਆਖਦੇ ਹਾਂ। ਅਤੇ ਗੱਲ ਸੁਣ ਡੋਲਿਆ, ਅਤੇ ਡੋਲਾ ਵੀ ਗੱਲ ਸੁਣ ਡੋਲਾ। ਉਹ ਮਾਰਕਾ 4447 ਦੇ ਵੱਜੋ, ਜਲਦੀ ਆਵੋ, ਉਹ ਵੇਲਾ ਮੁੱਕਦਾ ਪਿਆ ਨੇ, ਮੈਂ ਮੁੜ ਜਾਵਣਾ ਹੀ ਨਹੀਂ। ਦੇਖ ਨਜੂਮੀ ਹੱਥ ਦੀਆਂ ਲੀਕਾਂ, ਵਖਤਾਂ ਵਾਲੀ ਗੱਲ ਦੱਸ, ਹੁਣ ਤੇ ਸਾਹ ਵੀ ਮੁੱਕਦੇ ਜਾਵਣ, ਜੀਵਨ ਦਾ ਕੋਈ ਵੱਲ ਦੱਸ। ਹਾਏ ਸਦਕੇ ਹਾਏ ਸਦ, ਉਹ ਵੇਲਾ ਮੁੱਕਦਾ ਪਿਆ ਨੇ, ਮੈਂ ਮੁੜ ਜਾਵਣਾ ਹੀ ਨਹੀਂ। ਦੇਖ ਨਜੂਮੀ ਹੱਥ ਦੀਆਂ ਲੀਕਾਂ, ਵਖਤਾਂ ਵਾਲੀ ਗੱਲ ਦੱਸ, ਹੁਣ ਤੇ ਸਾਹ ਵੀ ਮੁੱਕਦੇ ਜਾਵਣ,

ਲੋ ਜੀ ਸ਼ਮੀਮ ਆਪੀ ਵੀ ਆਏ ਬੈਠੇ ਨੇ। ਸ਼ਮੀਮ ਆਪੀ ਆਖਦੇ ਨੇ ਜਨਾਬ ਜਿਹੜਾ ਤੁਹਾਨੂੰ ਪਸੰਦ ਹੈ ਅੱਜ ਮੈਂ ਬੈਂਗਣ ਦਾ ਬੜਤਾ ਬਣਾ ਰਹੀ ਹਾਂ ਜਿਹਨੇ ਜਿਹਨੇ ਖਾਣਾ ਹੈ ਅੱਜ। ਸ਼ਮੀਮ ਆਪੀ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਔਰ ਜਮਾਲ ਭਾਈ ਆਖਦੇ ਨੇ ਲੋਕਾਂ ਦੀ ਪਸੰਦ ਦੇ ਗਾਣੇ ਚਲਾਈ ਜਾ ਰਹੇ ਹੋ, ਕੋਈ ਆਪਣੀ ਪਸੰਦ ਦਾ ਵੀ ਚਲਾ ਕੇ ਸੁਣਾਓ। ਜ਼ਰੂਰ ਚਲਾਈਨਾ, ਹੁਣੇ ਚਲਾਈਨਾ, ਸੁਣਾਈਨਾ, ਲੇਕਿਨ ਖਬਰਾਂ ਤੋਂ ਬਾਅਦ ਮੇਰੇ ਪ੍ਰੋਗਰਾਮ ਦੇ ਵਿੱਚ ਮੇਰੇ ਸੋਹਣੇ ਅਤੇ ਮਨ ਮੋਹਣੇ ਭਰਾ ਨਿਆਜ਼ ਡਰਾਈਵਰ ਵੀ ਆ ਗਏ ਨੇ। ਸਾਨੂੰ ਰੱਖ ਲੈ ਕਲੀਂਡਰ ਨਾਲ ਲੰਮੀਆਂ ਰੂਟਾਂ 'ਤੇ। ਨਿਆਜ਼ ਭਾਈ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਓ।

0: ਲਓ ਜੀ, ਅਸੀਂ ਥੋੜ੍ਹੀ ਦੇਰ ਬਾਅਦ ਜਾਣਾ ਬਲਾਕੀ ਦੇ ਇਸਲਾਮਾਬਾਦ ਵਾਲੇ ਪਾਸੇ, ਉੱਤੋਂ ਖਬਰਾਂ ਸੁਣਨੀਆਂ ਨੇ। ਖਬਰਾਂ ਤੋਂ ਬਾਅਦ ਜਦੋਂ ਹਟ ਕੇ ਆਉਣਾ, ਇੱਕ ਸੋਹਣਾ ਟਾਪਿਕ ਆਉਣਾ ਜਿਸ 'ਤੇ ਤੁਸੀਂ ਸਾਂਝ ਪਾਉਣੀ ਹੈ। 2:30 ਵਜੇ ਲਾਈਵ ਕਾਲਾਂ ਆਉਣੀਆਂ ਨੇ, ਉਸ ਤੋਂ ਪਹਿਲੇ ਆਫ ਏਅਰ ਕਾਲਾਂ ਆਉਣੀਆਂ ਨੇ। ਮੇਰਾ ਨੰਬਰ ਹੀ ਨਹੀਂ ਹੈ, ਨੋਟ ਕਰ ਲਓ, 042-1111-001 ਮੇਰਾ ਨੰਬਰ, ਇਸ 'ਤੇ ਕਰੋਗੇ ਕਾਲ, ਨਹੀਂ ਤਾਂ ਫਿਰ ਮੈਸੇਜ ਕਰੋਗੇ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾ ਕੇ, ਔਰ ਸਭ ਤੋਂ ਪਹਿਲੇ ਲਿਖੋਗੇ 101 ਦਾ ਮਤਲਬ FM 101 ਜਦੋਂ ਲਿਖੋਗੇ, ਉਸ ਤੋਂ ਬਾਅਦ ਥੋੜ੍ਹੀ ਜਿਹੀ ਸਪੇਸ ਦਿਓਗੇ, ਆਪਣਾ ਸੋਹਣਾ ਨਾਂ ਲਿਖੋਗੇ ਔਰ ਆਪਣਾ ਮੈਸੇਜ ਲਿਖੋਗੇ ਨਫੀਸ ਜੀ ਉਂਗਲੀਆਂ ਨਾਲ, ਔਰ ਉਹਨੂੰ ਸੈਂਡ ਕਰੋਗੇ 4471 ਯਾਨੀ 4471 'ਤੇ। ਜਿਵੇਂ ਮੈਸੇਜ ਡਿਸਪਲੇ ਹੋਏਗਾ, ਮੈਂ ਕਰਾਂਗਾ ਤੁਹਾਡੇ ਨਾਮ, ਕਰਾਂਗਾ ਆਨ ਏਅਰ, ਲੇਕਿਨ ਤੁਸੀਂ ਆਓ ਤਾਂ ਸਹੀ, ਤੁਸੀਂ ਮੈਸੇਜ ਸੈਂਡ ਤਾਂ ਕਰੋ, ਤੁਸੀਂ ਲਿਖੋ ਤਾਂ ਸਹੀ। ਜਿਹੜੇ ਫੇਸਬੁੱਕ ਵਾਲੇ ਦੋਸਤ ਨੇ ਅੱਜ, ਉਹ ਮੇਰਾ ਥੋੜ੍ਹਾ ਜਿਹਾ ਪਿੱਛੇ ਰਹਿ ਗਏ ਨੇ। ਕੋਈ ਗੱਲ ਨਹੀਂ, ਸ਼ਮੀ ਮਾਪੀ ਦਾ ਸ਼ੁਕਰੀਆ, ਨਿਆਜ਼ ਡਰਾਈਵਰ ਦਾ ਸ਼ੁਕਰੀਆ। ਲਓ ਜੀ ਚਲੀਏ ਇਸਲਾਮਾਬਾਦ, ਅਤੇ ਇਸਲਾਮਾਬਾਦ ਤੋਂ ਹਟ ਕੇ ਆਉਂਦੇ ਹਾਂ ਤਾਂ ਫਿਰ ਗੱਲਾਂ।
1: ਦਿਨ ਕੇ 2 ਵਜੇ ਹੈ, ਅਸਲਾਮੁ ਅਲੈਕੁਮ, ਯੇ ਰੇਡੀਓ ਪਾਕਿਸਤਾਨ ਹੈ, ਇਮਰਾਨਾ ਨਾਹੀਦ ਸੇ ਖਬਰੇ ਸੁਣੀਏ। ਪਹਿਲੇ ਅਹਿਮ ਖਬਰੋਂ ਕਾ ਖੁਲਾਸਾ। ਸਦਰ ਮਮਲਿਕਤ ਔਰ ਵਜ਼ੀਰ ਆਜ਼ਮ ਨੇ ਕਸ਼ਮੀਰੀ ਅਵਾਮ ਕੇ ਨਾਕਾਬਿਲ ਤਨਸੀਖ ਹੱਕ ਕੇ ਖੁਦਰਾਦਿਅਤ ਕੀ ਮੁਨਸਿਫਾਨਾ ਜਦੋਜਹਦ ਕੇ ਲੀਏ ਪਾਕਿਸਤਾਨ ਕੀ ਗੈਰ ਮੁਤਜ਼ਲਜ਼ਲ ਸਫਾਰਤੀ, ਸਿਆਸੀ ਔਰ ਅਖਲਾਕੀ ਹਿਮਾਇਤ ਕਾ ਇਆਦਾ ਕੀਆ ਹੈ। نائب وزیر اعظم اور وینزویلا کے وزیر خارجہ نے ٹیلیفون پر دونوں ممالک کے درمیان دیرینہ دوستانہ تعلقات پر تبادلہ خیال کیا ہے۔ امریکہ غیر قانونی سرگرمیوں میں ملوث ہونے سے متعلق خدشات کے پیش نظر بھارتی ٹرک ڈرائیورز پر پابندیاں عائد کرنے پر غور کر رہا ہے۔
2: کراچی، لاہور، اسلام آباد، پشاور، کوئٹہ، حیدرآباد، فیصل آباد، سیالکوٹ، ملتان، بہاول پور، سرگودا، لاڑکانہ، مٹھی، بچھا، خیرپور، کوہاٹ، بنو، ایبٹ آباد اینڈ میرپور آزاد کشمیر، دا بگیسٹ ایف ایم ریڈیو نیٹورک آف پاکستان۔ ٹیون ان ٹو دا ون ابو ایف ایم 101.1
3: For latest news headlines after every 1 hour, tune into FM 101, the channel of Radio Pakistan.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸੁਣਤੇ ਰਹੀਏ FM 101 101 101
2: Smile and dial 111 111 FM

0: ਅਸਲਾਮ ਵਾਲੇਕੁਮ ਤੁਹਾਡਾ ਭਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਪਨਾਰ ਜੇ ਗੁਲਾਮ ਅਲੀ ਜਾਵੇਦ, ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਆਇਆ ਰਾਵੀ ਕਿਨਾਰੇ। ਰਾਵੀ ਕਿਨਾਰੇ ਪ੍ਰੋਗਰਾਮ ਦੇ ਵਿੱਚ ਸਾਰੇ ਬਹਿਣਾਂ ਅਤੇ ਬਿਰਾਵਾਂ ਨੂੰ, ਯਾਰਾਂ ਨੂੰ, ਦਿਲਦਾਰਾਂ ਨੂੰ ਅਤੇ ਮਿੱਠੜੇ ਮਨ ਠਾਰਾਂ ਨੂੰ ਅਕਸਾਂ ਬਿਸਮਿਲ੍ਲਾ ਅਤੇ ਜੀ ਆਇਆਂ ਨੂੰ। ਪ੍ਰੋਗਰਾਮ ਦਾ ਦੂਜਾ ਹਿੱਸਾ, ਦੂਜਾ ਘੰਟਾ, ਇਹਦੇ ਵਿੱਚ ਸੋਹਣੇ ਟਾਪਿਕ 'ਤੇ ਸੋਹਣੀ ਸਾਂਝ ਹੁੰਦੀ ਹੈ ਤੁਹਾਡੇ ਤਰਫੋਂ। ਉਹ ਟਾਪਿਕ ਕੀ ਹੋਣਾ ਤੁਹਾਨੂੰ ਮੈਂ ਦੱਸ ਦਿੰਦਾ, ਲੇਕਿਨ ਉਸ ਤੋਂ ਪਹਿਲੇ ਨੰਬਰ ਨੋਟ ਕਰ ਲਵੋ ਜਿੱਥੇ ਤੁਸੀਂ ਕਾਲ ਕਰਨੀ ਹੈ ਜਾਂ ਫਿਰ ਜਿੱਥੇ ਮੈਸੇਜ ਕਰਨਾ। ਅਗਰ ਮੈਸੇਜ ਕਰਨਾ ਤਾਂ ਫਿਰ ਆਪਣੇ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਣਾ, ਉਹਦੇ ਵਿੱਚ ਲਿਖਣਾ ਸਭ ਤੋਂ ਪਹਿਲੇ, ਜਦੋਂ ਮੈਸੇਜ ਲਿਖੋਗੇ ਨਾ, ਸਭ ਤੋਂ ਪਹਿਲੇ ਜਿਹੜਾ ਲਿਖਣਾ ਹੈ 101, ਯਾਨੀ 101। 101 ਦਾ ਮਤਲਬ ਹੈ ਕਿ ਮੈਸੇਜ ਮੇਰੇ ਵਾਲਾ ਆਏਗਾ, ਲਾਹੌਰ 'ਤੇ ਆਏਗਾ, ਕਿਧਰੇ ਹੋਰ ਦੇ ਨਹੀਂ ਜਾਏਗਾ। 101 ਲਿਖੋ, ਉਸ ਤੋਂ ਬਾਅਦ ਥੋੜ੍ਹੀ ਜਿਹੀ ਸਪੇਸ ਦਿਓ, ਆਪਣਾ ਸੋਹਣਾ ਨਾਂ ਲਿਖੋ, ਟਾਪਿਕ 'ਤੇ ਸਾਂਝ ਪਾਓ ਅਤੇ ਸੈਂਡ ਕਰ ਦਿਓ 44711, ਯਾਨੀ 4471। ਅਤੇ ਜੇ ਮੈਨੂੰ ਕਾਲ ਕਰਨੀ ਹੈ ਤਾਂ ਕਾਲ 'ਤੇ ਆ ਜਾਓ, ਮੇਰਾ ਨੰਬਰ ਹੈ 04 2 0 1 0 1। ਲਓ ਅੱਜ ਦਾ ਸੋਹਣਾ ਜਿਹਾ ਟਾਪਿਕ ਹੈ, ਕੁਝ ਮਾਜ਼ੀ ਦੀਆਂ ਗੱਲਾਂ ਹੋਸਣ, ਕੁਛ ਯਾਦਾਂ ਹੋਸਣ, ਕੁਛ ਰਿਸ਼ਤੇ ਯਾਦ ਹੋਸਣ, ਕੁਝ ਆਜ਼ਾਦ ਜ਼ਿੰਦਗੀ ਦੇ ਆਸਾਰ ਨਜ਼ਰ ਹੋਸਣ। ਔਰ ਟਾਪਿਕ ਇਹ ਕਿ ਸਾਡੀਆਂ ਬਚਪਨ ਦੀਆਂ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਅਜੇ ਤੱਕ ਆਪਣੇ ਕੋਲ ਸੰਭਾਲ ਕੇ ਰੱਖੀਆਂ। ਉਹ ਨਿਸ਼ਾਨੀਆਂ ਹੋ ਸਕਦੀਆਂ ਨੇ, ਖਿਡੌਣੇ ਹੋ ਸਕਦੇ ਨੇ, ਕੱਪੜੇ ਹੋ ਸਕਦੇ ਨੇ, ਤੋਹਫੇ ਹੋ ਸਕਦੇ ਨੇ, ਤਸਵੀਰਾਂ ਹੋ ਸਕਦੀਆਂ ਨੇ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹਨ। ਬਚਪਨ ਦੀਆਂ ਐਸੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਅਜੇ ਤੱਕ ਆਪਣੇ ਕੋਲ ਮਹਿਫੂਜ਼ ਰੱਖੀਆਂ ਹੋਈਆਂ ਨੇ, ਸਮੇਟ ਕੇ ਰੱਖੀਆਂ ਹੋਈਆਂ ਨੇ, ਹਿਫਾਜ਼ਤ ਦੇ ਨਾਲ ਰੱਖੀਆਂ ਹੋਈਆਂ ਨੇ? ਇਹ ਤੁਸੀਂ ਮੈਨੂੰ ਕਾਲ 'ਤੇ ਦੱਸੋਗੇ। ਲਾਈਵ ਕਾਲ 'ਤੇ ਆਓਗੇ ਤਾਂ 2:30 ਵਜੇ ਤੋਂ ਲੱਗ ਕੇ 3 ਵਜੇ ਤੱਕ ਲਾਈਵ ਕਾਲ ਚੱਲਣਗੀਆਂ, ਔਰ ਉਹਦੇ ਵਿੱਚ ਤੁਸੀਂ ਦੱਸੋਗੇ ਕਿ ਤੁਹਾਡੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਅਜੇ ਤੱਕ ਸੰਭਾਲ ਕੇ ਰੱਖੀਆਂ ਹੋਈਆਂ ਮੇਰੇ ਨਾਲ ਸ਼ੇਅਰ ਕਰੋਗੇ, ਮੈਂ ਆਨ ਏਅਰ ਕਰਾਂਗਾ, ਤੁਸੀਂ ਸੁਣੋਗੇ, ਤੁਹਾਡੇ ਚਾਹਣ ਵਾਲੇ ਸੁਣਨਗੇ, ਅਤੇ ਸਾਰਾ ਪਾਕਿਸਤਾਨ, ਸਾਰੀ ਦੁਨੀਆ 'ਤੇ ਤੁਹਾਡਾ ਨਾਮ ਜਾਏਗਾ ਔਰ ਤੁਹਾਡੀ ਗੱਲ ਜਾਏਗੀ। ਕਿਉਂ ਜੀ ਜਮਾਲ ਭਾਈ, ਐਵੇਂ ਹੀ ਨਾ? ਲੋ ਜੀ ਰਜ਼ਾ ਭਾਈ, ਸੁਣ ਕੇ ਦੱਸੋ ਕਿਵੇਂ ਲੱਗਾ? ਵੇਖ ਲਓ ਕਿਹੜੇ ਕਿਹੜੇ ਟੇਸਟ ਦੇ ਮੈਂ ਗਾਣੇ ਤੁਹਾਡੇ ਵਾਸਤੇ ਲਾਇਆ ਹਾਂ, ਕਿਹੜੀਆਂ ਕਿਹੜੀਆਂ ਗੱਲਾਂ ਕੱਢ ਕੇ ਲਾਇਆ ਹਾਂ।
1: ਦਿਲ ਤੇਰਾ ਦੀਵਾਨਾ ਸੜਦਾ ਜ਼ਮਾਨਾ,
0: ਹਾਏ ਦਿਲ ਤੇਰਾ ਦੀਵਾਨਾ ਸੜਦਾ ਜ਼ਮਾਨਾ,

ਰੁਬੀਨਾ ਜੱਟੀ ਲਿਖਦੇ ਨੇ, ਕੋਈ ਸੜਕਾਂ ਤੇ ਰੁੱਖ ਸਾਵੇ, ਕੋਈ ਸੜਕਾਂ ਤੇ ਰੁੱਖ ਸਾਵੇ, ਪਤਾ ਨਹੀਂ ਜ਼ਿੰਦਗੀ ਦਾ ਕਿਹੜੇ ਮੋੜ 'ਤੇ ਮੁੱਕ ਜਾਵੇ।

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਅਬਦੁਲ ਹਮੀਦ ਫਰੂਕਾਬਾਦ ਤੋਂ। ਅਬਦੁਲ ਹਮੀਦ ਫਰੂਕਾਬਾਦ ਤੋਂ ਆਖਦੇ ਨੇ ਕਿ ਤੁਸੀਂ ਜਦੋਂ ਮੇਰੇ ਕੋਲ ਆਉਣਾ ਨਾ ਤਾਂ ਧਿਆਨ ਕਰਿਆ ਤੁਸੀਂ ਅਮੂਮਨ ਸਾਈਕਲ 'ਤੇ ਆਉਂਦੇ ਹੋ ਅਤੇ ਇਨੋਵੇ ਬਿਸਾਈਕਲ ਦੇ ਉਹ ਚੈਨ ਦੇ ਵਿੱਚ ਤੁਹਾਡਾ ਪਹੁੰਚਾ ਸ਼ਲਵਾਰ ਦਾ ਫਸ ਜਾਵੇ ਅਤੇ ਫਿਰ ਧੁੱਪ 'ਤੇ ਬੈਠੇ ਹੋਵੋ, ਨਾ ਪਹੁੰਚਾ ਨਿਕਲਦਾ ਪਿਓ ਹੋਵੇ, ਨਾ ਜਨਾਬ ਚੈਨ ਨਿਕਲਦਾ ਪਿਓ ਹੋਵੇ, ਤੁਸੀਂ ਧੁੱਪ 'ਤੇ ਔਖੇ ਬੜੇ ਹੋ। ਸੋ ਅਬਦੁਲ ਹਮੀਦ ਸਾਹਿਬ ਤੁਸੀਂ ਬੜੀ ਮੰਜ਼ਰਕਸ਼ੀ ਕੀਤੀ, ਬੜੀ ਮੰਜ਼ਰਕਸ਼ੀ ਕੀਤੀ ਮੇਰੀ ਕਿ ਮੈਂ ਸਾਈਕਲ ਕਿਵੇਂ ਚਲਾਉਣਾ, ਧੁੱਪ 'ਤੇ ਕਿਵੇਂ ਆਉਣਾ ਅਤੇ ਮੇਰਾ ਪਹੁੰਚਾ ਜਿਹੜਾ ਉਹ ਚੈਨ ਦੇ ਵਿੱਚ ਕਿਵੇਂ ਫਸਣਾ। ਬਹੁਤ ਸ਼ੁਕਰੀਆ ਬੋਧੀ ਜਾ ਟੱਕ ਦਿੰਦੀ, ਤੁਹਾਡਾ ਕਹਿਣਾ ਮੰਨਿਆ, ਮਹਿਮਾਨਾਂ ਵਾਸਤੇ ਸ਼ਿਕਵੰਜੀ ਬਣਾਈ ਹੈ, ਕਾਲਾ ਨਿਮਕ ਸੱਟਿਆ, ਲਿੰਬੂ ਨਿਚੋੜਿਆ ਅਤੇ ਵੱਡੀ ਬਾਲਟੀ ਬਣਾ ਕੇ ਸਾਰਿਆਂ ਨੂੰ ਪਵਾਈਂਦੇ ਪਏ ਹਾਂ, ਮਜ਼ੇ ਪੇ ਕਰਦੇ ਨੇ ਬੱਚੇ ਵੀ ਅਤੇ ਵੱਡੇ ਵੀ। ਲਓ ਜੀ ਜ਼ੁਨੀ ਆ ਗਏ ਸਾਡੇ ਪ੍ਰੋਗਰਾਮ ਦੇ ਵਿੱਚ, ਜ਼ੁਨੀ ਨੇ ਕੋਈ ਜ਼ਾਰੇ ਨਾਰਾਜ਼ਗੀ ਕੀਤਾ, ਜ਼ੁਨੀ ਕਿਉਂ ਭਾਈ ਕਿਉਂ, ਐਸੀ ਕਿਹੜੀ ਗੱਲ ਹੈ, ਕਿਸੇ ਦੇ ਨਾਲ ਨਹੀਂ ਲੜਨਾ, ਕਿਸੇ ਨਾਲ ਨਹੀਂ ਖਫਾ ਹੋਣਾ, ਕਿਸੇ ਨੂੰ ਨਹੀਂ ਦੁੱਖ ਦੇਣਾ। ਚਲੋ ਇੰਝ ਕਰੀਏ ਜ਼ੁਨੀ ਦੇ ਨਾਮ ਇੱਕ ਗੀਤ ਕਰੀਏ, ਇਸ ਵਾਸਤੇ ਕਿ ਜ਼ੁਨੀ ਹੋ ਗਏ ਨੇ ਉਦਾਸ, ਜ਼ੁਨੀ ਹੋ ਗਏ ਨੇ ਦੁਖੀ, ਅਸੀਂ ਤਾਂ ਦੁਖੀ ਨਹੀਂ ਨਾ ਹੋਣ ਦੇਵਣਾ। ਸਾਡਾ ਕੋਈ ਲਿਸਨਰ ਹੋਵੇ ਸਾਡੇ ਪ੍ਰੋਗਰਾਮ ਦੇ ਵਿੱਚ ਆਵੇ, ਕਿਸੇ ਵਜ੍ਹਾ ਤੋਂ ਉਹਦਾ ਦਿਲ ਦੁਖਿਆ ਹੋਵੇ ਅਤੇ ਅਸੀਂ ਮਰ ਨਾ ਜਾਈਏ, ਕਿਉਂ ਜੀ ਐਵੇਂ ਗੱਲ ਨਾ ਬਈ। ਲਓ ਫਿਰ ਜ਼ੁਨੀ ਨੂੰ ਮਨਾਵੀਏ ਭਾਈ, ਹੈਂ ਲਓ ਜੀ। ਰੁਬੀਨਾ ਜੱਟੀ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈ, ਆਖਦੇ ਨੇ ਅੱਜ ਮਾਣੇ ਤੈਕੂ ਗੈਰਾਂ ਦਾ, ਅੱਜ ਮਾਣੇ ਤੈਕੂ ਗੈਰਾਂ ਦਾ, ਕੁਝ ਹੌਸਲਾ ਕਰ ਤੈਕੂ ਯਾਦ ਆਸਾਂ, ਆਏ ਹਾਏ ਹਾਏ, ਅੱਜ ਮਾਣੇ ਤੈਕੂ ਗੈਰਾਂ ਦਾ, ਕੁਝ ਹੌਸਲਾ ਕਰ ਤੈਕੂ ਯਾਦ ਆਸਾਂ, ਇਹ ਚਾਰ ਡੇਹਾਂ ਦਾ ਜੋ ਬਨ, ਮੈਡਾ ਚੰਦ ਦਿਲ ਬਰ ਤੈਕੂ ਯਾਦ ਆਸਾਂ, ਵਧਾ ਰੋਸੇ ਪਲ ਪਲ ਯਾਦ ਦੇ ਵਿੱਚ, ਜਿੱਦਾਂ ਸ਼ਾਮ ਸਹਿਰ ਤੈਕੂ ਯਾਦ ਆਸਾਂ, ਹਲੇ ਸ਼ਾਕਿਰ ਯਾਦ ਨਹੀਂ ਆਉਂਦਾ ਮੈਂ, ਜਿੱਦਾਂ ਵੈਸਾਂ ਮਰ ਤੈਕੂ ਯਾਦ ਆਸਾਂ। ਜਿਹੜੇ ਦੁਖੀ ਦੌੜੇ ਰੁਬੀਨਾ ਸਾਹਿਬਾ ਖੈਰ ਤੇ ਹੈ, ਐਸਾ ਕਿਉਂ। ਲਓ ਜੀ ਇਹ ਗੀਤ ਰੁਬੀਨਾ ਸਾਹਿਬਾ ਦੇ ਨਾਮ ਵੀ। ਅੱਛਾ ਕੁਛ ਲੋਕ ਜਬ ਸੇ ਬੇਰੁਖੀ ਸੇ ਪੇਸ਼ ਆਏ ਤੋ ਉਨਕੇ ਸਾਥ ਹਮੇ ਕਿਸ ਤਰ੍ਹਾਂ ਕਾ ਰਵੱਈਆ ਰੱਖਣਾ ਚਾਹੀਏ, ਯੇ ਆਪਸੇ ਇੱਕ ਸਵਾਲ ਹੈ, ਪਲੀਜ਼ ਬਤਾਏ, ਜ਼ੁਨੀ ਕਹਿ ਰਹੇ ਨੇ। ਲਓ ਜੀ ਜ਼ੁਨੀ ਇਹ ਗੀਤ ਹੈ, ਗੀਤ ਦੇ ਵਿੱਚ ਸਾਰੀਆਂ ਤੁਹਾਡੇ ਜਵਾਬ ਆ ਗਏ ਨੇ। ਬਿਲਾਲ ਪਰਦੇਸੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਚਨਿਓਟ ਸੇ ਆਪਕਾ ਪ੍ਰੋਗਰਾਮ ਸੁਣ ਰਹਾ ਹੂੰ। ਓਏ ਮੈਂ ਉਹ ਮੈਂ ਸਦਕੇ ਜਾਵਾਂ ਬਿਲਾਲ ਪਰਦੇਸੀ, ਬਿਲਾਲ ਚਨਿਓਟ ਵਾਲਿਓ, ਕੀ ਹਾਲ ਹੈ, ਠੀਕ ਠਾਕ ਹੋ, ਖੁਸ਼ਬਾਸ਼ ਹੋ? ਅਸਲਾਮ ਵਾਲੇਕੁਮ ਭਾਈ ਸਾਜਿਦ ਹੁਸੈਨ, ਸ਼ਾਹਦਰਾ ਭਾਈ ਕਿਆ ਹਾਲ ਹੈ ਆਪਕਾ, ਔਰ ਆਪਕੀ ਟੀਮ ਕਾ, ਆਪਕਾ ਅੰਦਾਜ਼ ਬਹੁਤ ਅੱਛਾ ਹੈ, ਸ਼ੋ ਕਰਨੇ ਕਾ ਮਜ਼ਾ ਕਰਤੇ ਹੈ, ਸਾਜਿਦ ਹੁਸੈਨ ਸ਼ਾਹਦਰਾ ਟਾਊਨ। ਅਸਲਾਮ ਵਾਲੇਕੁਮ ਭਾਈ ਜੀ, ਸਾਜਿਦ ਹੁਸੈਨ ਸ਼ਾਹਦਰਾ ਟਾਊਨ, ਸੱਚ ਮੇਂ ਸਭ ਹੱਥ ਜੋੜ ਦੇਤੇ ਹੈ, ਹਾਂ ਸਭ ਹੱਥ ਛੋੜ ਦੇਤੇ ਹੈ, ਫਿਰ ਇਨਸਾਨ ਅਕੇਲਾ ਰਹਿ ਜਾਤਾ ਹੈ, ਆਪਣੀ ਟੂਟੀ ਹੋਈ ਹਿੰਮਤ ਕੇ ਸਾਥ ਹਰ ਦਰਦ ਖੁਦ ਸਹਿਣਾ ਪੜਤਾ ਹੈ, ਪਰ ਆਂਸੂ ਖੁਦ ਛੁਪਾਨਾ ਪੜਤਾ ਹੈ, ਔਰ ਦੁਨੀਆ ਕੇ ਸਾਹਮਣੇ ਇੱਕ ਛੋਟੀ ਮੁਸਕਰਾਹਟ ਕੇ ਸਾਥ ਜੀਣਾ ਪੜਤਾ ਹੈ, ਯਹੀ ਸਭ ਸੇ ਤਲਖ ਹਕੀਕਤ ਹੈ। ਬਿਲਕੁਲ ਠੀਕ ਕਹਿ ਰਹੇ ਹੋ, 4471 ਤੇ ਭਾਈ ਸਾਜਿਦ

ਲਓ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੌਣ ਸਾਹਿਬ ਇਹਸਾਨ ਵੜੈਚ ਸਰਗੋਧਾ ਤੋਂ ਪ੍ਰੋਗਰਾਮ ਸੁਣਦੇ ਪਏ ਨੇ, ਆਖਦੇ ਨੇ ਅਸਲਾਮ ਅਲੈਕੁਮ ਅਰਜੇ ਦੀ ਵੈਰੀ ਨਾਈਸ ਸ਼ੋ, ਥੋੜ੍ਹਾ ਤਾਂ ਖਿਆਲ ਕਰੋ ਸਾਡਾ ਦਿਲ ਲੋਹੇ ਦਾ ਤਾਂ ਨਹੀਂ। ਕੀ ਹੋ ਗਿਆ ਵੜੈਚ ਸਾਹਿਬ? ਇਹਸਾਨ ਭਾਈ ਖਰੀਅਤ ਏ? ਅੱਜ ਦਾ ਸਾਡਾ ਟਾਪਿਕ ਜਿਸ 'ਤੇ ਸਾਂਝ ਪਾਓਗੇ, ਉਹ ਟਾਪਿਕ ਕੀ ਹੈ ਕਿ ਤੁਸੀਂ ਬਚਪਨ ਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਤੱਕ ਸੰਭਾਲ ਕੇ ਰੱਖੀਆਂ ਹੋਈਆਂ ਨੇ, ਇਹ ਤੁਸੀਂ ਮੈਨੂੰ ਦੱਸਣਾ। 4771 'ਤੇ ਦੱਸੋਗੇ ਕਿ ਬਚਪਨ ਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਹੁਣ ਤੱਕ ਸੰਭਾਲ ਕੇ ਤੁਸੀਂ ਆਪਣੇ ਕੋਲ ਰੱਖੀਆਂ ਹੋਈਆਂ ਨੇ। ਔਰ ਮੈਂ ਸੁਣੇ ਨਾ ਤੁਹਾਨੂੰ ਇੱਕ ਸੋਹਣਾ ਜਿਹਾ ਗੀਤ ਔਰ ਫਰਮਾਇਸ਼ ਆਈ ਬੋਧੀ ਜੱਟ ਦੀ।

0: ਜੇ ਮੈਂ ਬੇਵਫਾ ਹਾਂ ਤੇ ਤੂੰ ਕੀ ਹੈ 0422111001 ਸਾਡੇ ਨਾਲ ਕੌਣ ਆ ਗਏ ਨੇ ਅਸਲਾਮ ਅਲੈਕੁਮ
1: ਖਿਆਲ
0: ਰੱਖਦੇ ਸਨ
1: ਹਾਂਜੀ ਤੇ ਫਿਰ ਉਹ ਮੁਰਗੀਆਂ ਵੀ ਰੱਖਦੇ ਹੁੰਦੇ ਸੀ ਕਬੂਤਰ ਵੀ ਰੱਖੇ ਉਹਨਾਂ ਦੀ ਨਿਸ਼ਾਨੀ ਸਾਡੇ ਕੋਲ ਚੱਲਦੀ ਆ ਰਹੀ
0: ਸਹੀ ਸਹੀ ਸਹੀ
1: ਮੁਰਗੀਆਂ ਤੇ ਕਬੂਤਰ
0: ਉਹਨਾਂ ਦੀ ਕੋਈ ਪਿਆਰ ਦੀ ਐਸੀ ਗੱਲ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਪਿਆਰ ਕਰਦੇ ਨੂੰ ਕੋਈ ਵਾਕਿਆ ਕੋਈ ਗੱਲ ਯਾਦ ਹੋਵੇ ਹੁਣ ਤੱਕ
1: ਨਹੀਂ ਇੰਨੀ ਗੱਲਾਂ ਨਹੀਂ ਛੋਟੇ ਹੁੰਦੇ ਉਹ ਬਸ ਸਾਨੂੰ ਇੰਨਾ ਪਤਾ ਉਹ ਰੱਖਦੇ ਮੁਰਗੀਆਂ ਸ਼ੁਰੀਆਂ ਤੇ ਕਬੂਤਰ ਸ਼ੂਤਰ ਰੱਖੇ ਤੇ ਅਸੀਂ ਉਹਨਾਂ ਦੇ ਚੱਲਦੇ ਹੀ ਆ ਰਹੇ
0: ਸਹੀ ਸਹੀ ਉਹ ਸਿਲਸਿਲਾ ਅਜੇ ਤੱਕ ਚੱਲ ਰਿਹਾ
1: ਚੱਲ ਰਿਹਾ ਜੀ ਵੇਖੋ ਬੋਲਣ ਲੱਗ ਪਈਆਂ ਜੀ
0: ਆ ਬਸ ਤੁਹਾਨੂੰ ਗਰਮੀਆਂ ਸਰਦੀਆਂ 'ਚ ਮਿਲਾਂਗੇ ਸਰਦੀਆਂ 'ਚ ਤੁਹਾਨੂੰ ਮਿਲਾਂਗੇ
1: ਸਰ ਤੁਸੀਂ ਹੁਣ ਵੀ ਆਓ ਤੁਹਾਡੇ ਵਾਸਤੇ ਰੱਤਾ ਮੁਰਗਾ ਰੱਖਿਆ ਜੇ ਰੱਤਾ
0: ਜਿੰਦੇ ਰਹੋ ਬਹੁਤ ਸ਼ੁਕਰੀਆ
1: ਤੇ ਸਰ ਰਜ਼ਾ ਸਾਹਿਬ ਨੂੰ ਸਾਡੇ ਮਨ ਤੇ ਭਾਈ ਨੂੰ ਤੇ ਦੂਸਰੇ ਸਾਡੇ ਹੈਗੇ ਨੇ ਉਹ ਮੀਰ ਸਾਹਿਬ ਬਰਫੀ ਵਾਲੇ ਨਿਮਟ ਵਾਲੇ ਵੀਰ ਸਾਡੇ ਕਿੰਨੇ ਸਾਡੇ ਵੀਰ ਬੋਧੀ ਜੱਟ ਨੂੰ ਕਹਿੰਦਾ ਜਰਾ ਪਿਆਰ ਨਾਲ ਸਲੀਪਰਿੰਗ ਵਾਕਈ ਬਹੁਤ ਜੇ ਟੂਲ ਤੇ ਨਾ ਰਹੇ ਨੇ
0: ਓਕੇ ਓਕੇ ਸਰ ਓਕੇ
1: ਤੇ ਰਜ਼ਾ ਚੌਧਰੀ ਸਾਹਿਬ ਨੂੰ ਫਿਰ ਸਲਾਮ ਦੋ ਦੇਣਾ ਤੇ ਰਹੀਮ ਮੁਗਲ ਸਾਹਿਬ ਨੂੰ
0: ਓਕੇ ਪਹੁੰਚ ਗਿਆ ਸਲਾਮ ਪਹੁੰਚ ਗਿਆ ਪਾਕਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਲਓ ਜਨਾਬ ਇਹ ਕਾਲ ਬੜੀ ਯੂਨੀਕ ਜਿਹੀ ਕਾਲ ਹੋ ਗਈ ਇਹਦੇ ਪਿੱਛੇ ਜਿਹੜੇ ਮੁਰਗਿਆਂ ਦੀ ਆਵਾਜ਼ ਆਏ ਬੜੀ ਬਿਲਕੁਲ ਨੇਚਰਲੀ ਜਿਹਾ ਉਹਨੇ ਇਸ ਕਾਲ ਨੂੰ ਬਣਾ ਦਿੱਤਾ ਬੜਾ ਅੱਛਾ ਲੱਗਾ ਬਹੁਤ ਸ਼ੁਕਰੀਆ ਨਿਆਜ਼ ਭਾਈ ਜਿੰਦੇ ਰਹੋ ਖੁਸ਼ ਰਹੋ ਜੇ ਮੈਂ ਬੇਵਫਾ ਹਾਂ ਤੇ ਤੂੰ ਕੀ ਹੈ ਅਸਲਾਮ ਅਲੈਕੁਮ
2: ਠੀਕ ਕਿ ਮੈਂ ਕੀ ਅਸਲਾਮ ਅਲੈਕੁਮ ਅਬਦੁਲ ਹਮੀਦ ਫਰੀਦਾਬਾਦ ਤੋਂ ਸਾਡਾ ਪਿਆਰਾ ਆ ਨਿਆਜ਼ ਭਾਈ ਤੇ ਵਾਹ ਭਾਈ ਵਾਹ ਕੀ ਬਾਤ ਹੈ ਅਸਲਾਮ ਅਲੈਕੁਮ ਅੱਜ ਤੇ ਰਾਂਝਾ ਲਾ ਛੱਡੀਆਂ ਨੇ
0: ਲਾ ਛੱਡੀਆਂ ਨਾ ਫਿਰ ਵੇਖ ਲਓ ਹਾਂ
2: ਤੇ ਉਹ ਨਾ ਸਾਡਾ ਮਾਨਦਾਨਾ ਡਰਾਈਵਰ ਉਹਦੇ ਬੇਟੇ ਦੀ ਸਾਲਗਿਰਾ ਤੇ ਉਹਨੂੰ ਬਹੁਤ ਬਹੁਤ ਮੁਬਾਰਕਾਂ ਦੇਣੀਆਂ ਜੀ
0: ਬਿਲਕੁਲ ਜੀ ਮੁਬਾਰਕਾਂ ਜੀ ਹਸਨੈਨ ਬੱਟੀ ਹੈਪੀ ਬਰਥਡੇ ਟੂ ਯੂ ਜੇਲ ਦੇ ਬਰਤਨ ਪਿੱਤਲ ਦੇ
2: ਬਰਤਨ ਹੈਗੇ ਨੇ
0: ਦੇਖੋ ਨਾ ਚੀਜ਼ਾਂ ਤਾਂ ਹੋਈਆਂ ਨਾ ਫਿਰ ਇੰਜ ਤਾਂ ਨਾ ਕਰੋ ਨਾ ਇੰਜ ਤਾਂ ਨਾ ਕਰੋ
2: ਨਹੀਂ ਉਹ ਵੇਖਣਾ ਗਲਾਮਣੀ ਦਾ ਯਾਰ ਪਤੀਲਾ ਇੱਕ ਬੜਾ ਵੱਡਾ ਸਾਰਾ ਤਾਂਬੇ ਦਾ ਉਹ 5 ਕਿਲੋ ਦਾ ਉਹ ਸੰਭਾਲ ਕੇ ਰੱਖਿਆ ਹੈ
0: ਸਹੀ ਸੀ ਵੇਖਣ ਨੂੰ ਚੀਜ਼ਾਂ
2: ਫਿਰ ਨਾ ਨਹੀਂ
0: ਜੀ ਜੀ ਹਾਂ
2: ਕੀ ਬਾਤ ਹੈ ਤੇ ਬਾਕੀ ਰਗਾ ਵੀ ਆ ਗਏ ਸਾਰਿਆਂ ਨੂੰ ਮੇਰਾ ਸਲਾਮ ਤੇ ਬਹੁਤ ਸਾਰੀਆਂ ਤੁਹਾਡੇ ਵਾਸਤੇ ਸਾਡਾ ਵਸੀਮ ਨਾ ਆਰ ਜੀ ਵਸੀਮ ਸਾਹਿਬ ਉਹਦੇ ਵਾਸਤੇ ਬਹੁਤ ਸਾਰੀਆਂ ਦੁਆਵਾਂ ਤੇ ਜਿੰਨੇ ਵੀ ਆਰ ਜੀ ਅੱਲਾ ਪਾਕ ਇਹਨਾਂ ਨੂੰ ਖੁਸ਼ ਰੱਖੇ
0: ਆਮੀਨ ਆਮੀਨ ਬਹੁਤ ਸ਼ੁਕਰੀਆ ਸਰ
2: ਲਵ ਰੱਖਾ ਫਿਰ
0: ਜ਼ੀਰੋ ਫੋਰ ਟੂ ਟ੍ਰਿਪਲ ਵਨ ਟ੍ਰਿਪਲ ਜ਼ੀਰੋ ਵਨ ਜ਼ੀਰੋ ਵਨ ਅੱਜ ਦਾ ਟੋਪਿਕ ਕਿ ਬਚਪਨ ਦੀ ਕਿਹੜੀ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਜੇ ਤੱਕ ਸਮੇਟ ਕੇ ਸੰਭਾਲ ਕੇ ਰੱਖੀਆਂ ਨੇ ਅਸਲਾਮ ਅਲੈਕੁਮ
3: ਵਾਲੇਕੁਮ ਅਸਲਾਮ ਐਂਡ ਅਸਲਾਮ ਅਲੈਕੁਮ ਐਫਐਮ 101 ਰੇਡੀਓ ਪਾਕਿਸਤਾਨ ਸੇ ਆਪਕੋ ਵੈਲਕਮ ਖੁਸ਼ ਆਮਦੀ ਜੀ ਆਇਆਂ ਨੂੰ ਸਰ ਕੈਸੇ ਆਪ
0: ਬਹੁਤ ਸ਼ੁਕਰੀਆ ਵੈਲਕਮ ਬਿਸਮਿਲਲਾ ਤੇ ਕੀ ਕਹਿੰਦੇ ਹੋ ਟੋਪਿਕ ਤੇ
3: ਬਹੁਤ ਅੱਛਾ ਸ਼ੋਕ ਬਹੁਤ ਅੱਛੇ ਗਾਣੇ ਪਲੇ ਕਰਦੇ ਆ ਉਹ ਮੈਂ ਇੱਕ ਗਾਣੇ ਦਾ ਆਪਕੋ ਪੁੱਛਣਾ ਸੀ ਉਹ ਸਿੰਗਰ ਕੌਣ ਸਾ ਹੈ ਬਚਪਨ ਕੀ ਬਹੁਤ ਸਾਰੀ ਚੀਜ਼ਾਂ ਅੰਮੀ ਕਾ ਫਰਨੀਚਰ ਹੈ ਜੋ ਸੰਭਾਲ ਕੇ ਰੱਖਾ ਹੋਇਆ ਹੈ ਹੋਰ ਵੀ ਬਹੁਤ ਸਾਰੀ ਚੀਜ਼ਾਂ ਛੋਟੀ ਛੋਟੀ ਜੋ ਹਮ ਲੋਗੋ ਨੇ ਬਹੁਤ ਸੰਭਾਲ ਕੇ ਰੱਖੀ ਹੋਈ ਹੈ ਇਸਤੇਮਾਲ ਮੇ ਵੀ ਨਹੀਂ ਹੈ ਲੇਕਿਨ ਫਿਰ ਵੀ ਹਮ ਲੋਗ ਇਸਤੇਮਾਲ ਸੰਭਾਲ ਕੇ ਰੱਖੀ ਹੋਈ ਹੈ
0: ਚੀਜ਼ਾਂ ਕਿਹੜੀ ਕਿਹੜੀ ਚੀਜ਼
3: ਦਾਦੀ ਅੰਮਾ ਕਾ ਚਰਖਾ ਹੋਤਾ ਹੈ ਨਾ ਜਿਸਸੇ ਵੋ ਚਰਖਾ ਜਿਸ
0: ਹਾਂ ਚਰਖਾ ਕਾਤੀ ਥੀ ਧਾਗੇ ਬਣਾਤੀ ਥੀ
3: ਦਾਦੀ ਅੰਮਾ ਕਾ ਵੋ ਥਾ ਫਿਰ ਵੋ ਯੇ ਜੋ ਹਨੀਫ ਹਮੀਦ ਅੰਕਲ ਕਹਿੰਗੇ ਪਤੀਲੇ ਥੇ ਵੋ ਬਰਤਨ ਥੇ ਵੋ ਇੱਕ ਗੋਲਡਨ ਕਲਰ
0: ਯੇ ਤੋ ਹੋ ਗਿਆ ਨਾ ਬਜ਼ੁਰਗੋਂ ਕੇ ਬੜੋਂ ਕੇ ਹੋ ਗਿਆ ਆਪਕੀ ਕੌਣ ਕੌਣ ਸੀ ਚੀਜ਼ੇ ਹੈ ਜੋ ਅਭੀ ਤੱਕ ਮਹਿਫੂਜ਼ ਹੈ
3: ਮੈਨੇ ਨਹੀਂ ਸੰਭਾਲ ਕੇ ਰੱਖੀ
0: ਕੋਈ ਗੁੜੀਆ ਨਹੀਂ ਰੱਖੀ ਹੋਈ ਕੋਈ ਖਿਲੌਣੇ ਨਹੀਂ ਰੱਖੇ ਬਾਕੀ
3: ਨਹੀਂ ਮੈਨੂੰ ਐਸਾ ਸ਼ੌਕ ਨਹੀਂ ਥਾ ਮੈਂ ਖੇਲਦੀ ਨਹੀਂ ਥੀ
0: ਨਹੀਂ ਤੇ ਅੰਮਾ ਨੇ ਨਹੀਂ ਰੱਖੇ ਕੋਈ ਛੋਟੇ ਹੁੰਦੇ ਦੇ ਕੱਪੜੇ ਕਢਾਈ ਸਲਾਈ ਵਾਲੇ ਕੋਈ ਫੁੱਲ ਬੂਟੇ ਵਾਲੇ ਕੋਈ ਮੋਤੀ ਲੱਗੇ ਹੋਏ ਕੋਈ ਸ਼ੀਸ਼ੇ ਲੱਗੇ ਹੋਏ
3: ਛੋਟੇ ਛੋਟੇ ਕਜ਼ਨ ਹੁੰਦੇ ਥੇ ਨਾ ਮੇਰੇ ਸਾਥ ਤੋ ਉਹ ਜਦ ਮੇਰੀ ਚੀਜ਼ੇ ਆਤੀ ਥੀ ਨਾ ਉਹ ਜਲਦੀ ਸੇ ਖਰਾਬ ਕਰ ਦੇਤੇ
0: ਥੇ ਇੱਥੇ ਰੱਖੋ ਜੀ ਇੱਥੇ ਰੱਖੋ
3: ਚਲੋ ਇਸ ਵਜ੍ਹਾ ਸੇ ਉਹ ਸੰਭਾਲੀ ਨਹੀਂ ਕੋਈ ਚੀਜ਼ ਬਹੁਤ ਅੱਛਾ ਲੱਗਾ ਸਰ ਆਪਸੇ ਬਾਤ ਕਰਕੇ
0: ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਬੜੀ
3: ਮਿਹਰਬਾਨੀ ਮੇਰੀ ਆਵਾਜ਼ ਜਾ ਰਹੀ ਹੈ سب کو السلام علیکم اور بہت ساری دعائیں آپ سب کے لیے. اللہ حافظ.
0: اللہ حافظ. اللہ حافظ. السلام علیکم.
4: ہیلو. السلام علیکم.
0: وعلیکم السلام.
4: میں بسما بات کر رہی ہوں. ڈاکٹر بسما.
0: ڈاکٹر بسما بسم اللہ کی حال ہے؟ ٹھیک ٹھاک ہو؟
4: میں ٹھیک ہوں. آپ سناؤ. میسج تو بہت خوبصورتی کے ساتھ پڑھتے ہیں آپ. دل کرتا ہے ایک اور میسج کریں, بٹ جو ہماری جیب ہے وہ اجازت نہیں دیتی. ایک تو مجھے لگتا ہے ان کو پہلے ہی پتہ چل جاتا ہے کہ اب یہ ڈاکٹر بسما میسج کرنے جا رہی ہے. اس کے 8 روپے نہیں, اس کے کچھ 25-30 روپے کاٹو ایک میسج کے.
0: اور ڈاکٹر نو کیڑی بھوک ہے جو کہ دا وی میسج کر وی لین گے تو کی ہویا؟
4: ہاں وہ ڈاکٹر نہیں ہے نا, اچھے ڈاکٹر ہیں ہم, اچھے والے.
0: اچھا چلو چلو.
4: اچھا وہ آپ کہہ رہے ہیں کہ کوئی چیز
0: بچپن کی, کون کون سی چیزیں ابھی تک سنبھال کے رکھی ہیں؟
4: کوئی بھی نہیں رکھی ہوئی. مجھے خود میری مما نے سنبھال سنبھال کے یہاں تک لے آئی ہیں.
0: وہ تو پڑھائی میں انہوں نے سنبھالا نا, انہوں نے کردار وائز سنبھالا, تربیت میں سنبھالا, لیکن تسی آپ کوئی چیزاں رکھی ہیں؟
4: انہوں نے چیزیں بھی میری سنبھال کے رکھی ہوئی ہیں. میں اس کے نا جیسے میں نے دیکھا تھا بچپن میں, جیسے پلے گروپ, نرسری, پریپ وغیرہ کی جو بک کاپیاں ہوتی ہیں نا, وہ انہوں نے سنبھال کے رکھی. وہ جب میں کھولتی ہوں میں ہنستی ہوں. مما میں ایسے لکھتی تھی, مما کہتی تم ہمیشہ جو الف ہوتا ہے نا بند, وہ سیدھا نہیں ڈالتی, تم بالکل ترچا
0: ٹیڑھا ٹیڑھا
4: تمہاری. ہاں وہ
0: کوٹ نہیں سی پہنتی, کوٹ نہیں سی پہنتی پہ ٹیڑھا الف لکھا جی.
4: نہیں نہیں میری مما مجھے اگر کوئی ٹیچر وغیرہ ڈانٹے نا تو مما کہتی نہیں یہ میری بچی ہے, یہ پیار سے پڑھاؤ اس کو, اس کو ڈانٹنا نہیں ہے. تو اگر مجھے کوئی ڈانٹتا بھی تھا نا تو پھر جاتے بعد چھٹی ٹائم مجھے کہنا اچھا بسما گھر جا کے مما کو نہیں بتانے, ٹھیک ہے؟ اچھا مجھے پیار سے کر کے وہ اس طرح بڑا
0: صحیح صحیح صحیح صحیح صحیح صحیح.
4: یہ بچپن کی چیزیں کیا ہوتی, جیسے گھر میں میں سب سے بڑی ہوں, میری چھوٹی بہن ہے, بھائی ہیں, میرے کپڑے تو وہ پہنتے ہیں, میری چیزیں تو وہ.
0: شارٹ ذرا شارٹ میسج کو کیا کریں گے ہم؟ شارٹ کیا کریں گے؟ کون سی چیز ابھی تک پڑی ہے یہ بتائیں بس.
4: کون سی چیز ابھی تک پڑی ہوئی ہے
0: بچپن؟
4: نوٹ بک پڑی
0: بھائی, اور کچھ نہیں ہوگا تو کم از کم تصویریں پڑی ہوں گی.
4: ہاں
0: تصویریں پڑی ہوں گی. او مائی گاڈ.
4: آپ کہہ رہے ہیں آپ نے کون سی سنبھال کے رکھی ہے؟ وہ تو گھر والوں نے رکھی ہوئی نا سنبھال. میرے ہاتھ لگی جب پکچر میری بچپن کی تو میں نے اس کو گھما دیا, دوبارہ پھر وہ ملی, پھر مما نے کہا اس کو سنبھال کے رکھو, بھائی نے لا کے دیا. یہ تمہاری
0: ٹھیک ہوگا. ٹھیک ہوگا. بہت شکریہ, بہت شکریہ. یہ گیت آپ کے نام.
4: تھینک یو.
0: اللہ حافظ. اللہ حافظ. السلام علیکم.
5: وعلیکم السلام سر. زندہ آباد.
0: بسم اللہ. بسم اللہ
5: سر. بہت ہی جٹ گل کر رہے ہیں سر.
0: جی بسم اللہ میرے ویر.
5: سر بچپن دیا چیزاں سر, میری ماں نے میرا کرتا تے لاچا تے کھسا
0: ایتھے رکھو جی.
5: تے سر او میرے کناں دے وچ بالیاں سن تے میں لا دتیاں. میں
0: ایتھے رکھو. آیا نا مزہ, کال دا مزہ آیا. ہاں
5: بڑے شوق نال بنوایا سن. میں بندہ اچھا نہیں لگتا بکرا جنانی کان چ نتیاں پا دے.
0: اوکے اوکے بہت شکریہ, بہت شکریہ
5: سر. ماشاء اللہ بڑی سونی رونق لائی, سونے کل کا میر صاحب آئے سر, نیا صاحب آئے سر, بہت اچھا لگا سر.
0: بہت شکریہ.

0: ਲਓ ਜੀ ਅਗਲੀ ਕਾਲ ਲੈਂਦੇ ਹਾਂ। ਅੱਜ ਦਾ ਟਾਪਿਕ ਸਾਡਾ ਹੈ ਕਿ ਬਚਪਨ ਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਨੇ। ਅਸਲਾਮ ਅਲੈਕੁਮ।
1: ਵਾਲੇਕੁਮ ਅਸਲਾਮ
0: ਜੀ।
1: ਜਨਾਬ
0: ਅਸਦ ਅਲੀ ਨੇ ਜੀ ਮੇਰੀ ਨਕਲ ਉਤਾਰਨ ਜੀ। ਅਸਦ ਬਾਈ ਟਾਪਿਕ ਤੇ ਗੱਲ ਕਰੋ।
1: ਟੋਪਿਕ ਬਰਾ ਇਹ ਆ ਕਿ ਮੇਰੀਆਂ ਬਚਪਨ ਦੀਆਂ ਸ਼ੈਵਾਂ ਜਿਹੜੀਆਂ ਨੇ ਨਾ ਗੇਂਦਾਂ ਸਾਂਭ ਕੇ ਰੱਖੀਆਂ ਨੇ ਮੈਂ।
0: ਗੇਂਦਾਂ? ਵਾਹ ਬਾਈ ਵਾਹ।
1: ਹਾਂ ਗੇਂਦ ਬੱਲਾ ਖੇਡੀਦਾ ਸੀ ਨਾ ਬਚਪਨ ਚ,
0: ਉਹ ਜਿਹੜਾ ਦਿਰਖਾਨ ਕੋਲ ਬਣਵਾਈਦਾ ਸੀ ਬੱਲਾ
1: ਜਿਹਾ ਜਿਹਾ।
0: ਹਾਂ ਵਾਹ ਵਾਹ ਵਾਹ। ਖਿੱਦੂ ਵੀ ਰੱਖਿਆ? ਖਿੱਦੂ ਵੀ ਰੱਖਿਆ ਹੋਇਆ?
1: ਉਹ ਗੇਂਦਾਂ ਬਰਾ ਰੱਖੀਆਂ ਨੇ, ਮੋਰ ਖਲੋਣੇ ਸਾਂਭ ਕੇ ਰੱਖੇ ਨੇ।
0: ਚਲੋ ਜਿੰਦੇ ਰਹੋ, ਬਹੁਤ ਸ਼ੁਕਰੀਆ ਭਾਈ, ਬੜੀ ਮਿਹਰਬਾਨੀ।
1: ਅੱਲਾ ਤੁਹਾਨੂੰ ਸਲਾਮਤ ਰੱਖੇ, ਤਮਾਮ ਸੁਣਨ ਵਾਲਿਆਂ ਤੇ ਮੇਰੇ ਤੋਂ ਸਲਾਮ, ਬੋਲੀ ਜਰਸਾ ਮੇਰੇ ਭਰਾ ਨੇ
0: ਕੋਈ ਗੀਤ ਮੇਰੇ ਨਾਮ ਹੀ ਕਰ ਦਿਓ ਤੇ ਲਓ ਜਨਾਬ ਰੁਬੀਨਾ ਸਾਹਿਬਾ ਦੇ ਨਾਮ ਹੈ ਗੀਤ। ਅਸਲਾਮ ਅਲੈਕੁਮ।
2: ਉਜ਼ੈਰ
0: ਭਾਈ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਉਜ਼ੈਰ ਭਾਈ।
2: ਉਹ ਵੀ ਕੋਸ਼ਿਸ਼ ਕਰਨ ਡਿਆ ਕਿ ਕਰਨ ਦੀ ਨੰਬਰ ਮਿਲਾਉਣ ਦੀ ਇਨਸ਼ਾਅੱਲਾ, ਤੇ ਬਾਕੀ ਜਿੰਨੇ ਦੋਸਤ ਨੇ ਆਏ ਨੇ ਸਭ ਨੂੰ ਬਹੁਤ ਬਹੁਤ ਸਲਾਮ ਤੇ ਬਹੁਤ ਬਹੁਤ ਸ਼ੁਕਰੀਆ। ਅੱਲਾ ਹਾਫਿਜ਼।
0: ਅੱਲਾ ਹਾਫਿਜ਼। ਅੱਲਾ ਹਾਫਿਜ਼। ਤੇ ਟਾਪਿਕ ਤੇ ਗੱਲ ਨਹੀਂ ਕੀਤੀ, ਕਿਹੜੀ ਚੀਜ਼ਾਂ ਸੰਭਾਲ ਕੇ ਰੱਖੀਆਂ
2: ਹਨ? ਮੈਂ ਕੋਈ ਇਸ ਚੀਜ਼ ਨਹੀਂ ਸੰਭਾਲੀ, ਪਹਿਲੇ ਕਿ ਰੱਖੇ ਪਹਿਲਾਂ ਪਿੱਛੇ ਬੱਚਿਆਂ ਨੇ ਗਾਇਬ ਕਰਦਾ।
0: ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ। ਅੱਲਾ ਹਾਫਿਜ਼। ਜਦੋਂ
2: ਹੈ ਨਾਮ ਮਿਲਿਆ ਸੀ ਉਹ ਮੈਂ ਉਹ ਬੱਚਿਆਂ ਨੇ ਕਿਤੇ ਲਿਆ ਕਿ ਪਾਪਾ ਅਸੀਂ ਇਸਤੇਮਾਲ ਕਰਦਾ ਕਿਤੇ ਗੁੰਮ ਕਰ ਦਿੱਤਾ।
0: ਕੋਈ ਗੱਲ ਨਹੀਂ,
2: ਨਾਮ ਮਿਲਿਆ ਸੀ ਮਾਸ਼ਾਅੱਲਾ।
0: ਓਕੇ ਓਕੇ। ਅੱਲਾ ਹਾਫਿਜ਼। ਅੱਲਾ ਹਾਫਿਜ਼। ਅੱਲਾ ਹਾਫਿਜ਼।

0: there's music, and then there's magic. One Above, FM 101.
1: और अब वक्त है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोने पैन प्राओ ते मेरे बुजुर्गो, तुहाडी मेजबान साइमा तुहाडी खिदमत विच हर्बल एक्सपर्ट प्रोफेसर सुलेमान दे तिब्बी मशवरे लेके हाजिर है। पैन प्राओ, मैनू यकीन है कि तुसी इस प्रोग्राम नू उड़ीक रहे होवोगे, क्योंकि मैं इस प्रोग्राम विच मुल्क दे बहुत ही मशहूर तबीब जनाब प्रोफेसर सुलेमान साहब नाल तुहाडी मुलाकात करवानी हां। ਸੋਨੇ ਭੈਣ ਭਰਾਓ, ਪਹਿਲਾਂ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-271-60, मोबाइल नंबर है 03-300-414-2608, यानी 03-400-2608। ते साडा ईमेल एड्रेस है suleiman.dawakhana@gmail.com।
2: ਜੀ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ। ਹੁਣ ਤੁਸੀਂ ਕਿਸੇ ਵੀ ਬਿਮਾਰੀ ਬਾਰੇ ਮਸ਼ਵਰਾ ਕਰਨ ਲਈ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆ ਵੀ ਮਿਲ ਸਕਦੇ ਹੋ। ਭੈਣ ਭਰਾਓ, ਉਡੀਕਾਂ ਮੁੱਕ ਗਈਆਂ ਅਤੇ ਮਿਲਨੇ ਆ ਗੋਲਡ ਮੈਡਲ ਹਾਸਲ ਕਰਨ ਵਾਲੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ ਜੀ ਆਇਆਂ ਨੂੰ। ਸੁਲੇਮਾਨ ਸਾਹਿਬ, ਅੱਜ ਮੈਂ ਹਾਲ ਚਾਲ ਨਹੀਂ ਪੁੱਛਾਂਗੀ, ਕਿਉਂਕਿ ਤੁਸੀਂ ਆਪ ਹੀ ਕਿਹਾ ਸੀ ਕਿ ਹਾਲ ਪੁੱਛਿਆ ਕਰੋ, ਚਾਲ ਤਾਂ ਸਾਰਿਆਂ ਦੀ ਵੱਖਰੀ ਵੱਖਰੀ ਹੁੰਦੀ ਹੈ। ਇਸ ਲਈ ਸੁਣਾਓ ਖੈਰ ਖਰੀਅਤ।
4: ਸਹਿਮਾ ਜੀ, ਹੁਣ ਤਾਂ ਤੁਸੀਂ ਠੀਕ ਪੁੱਛਿਆ ਹੈ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਿਲਕੁਲ ਖਰੀਅਤ ਹੈ। ਤੇ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਦੁਆ ਕਰਨਾ ਵਾਂ ਕਿ ਸੋਹਣਾ ਰੱਬ ਹਰ ਮਰੀਜ਼ ਨੂੰ ਸ਼ਿਫਾ ਤਾ ਫਰਮਾਏ।
2: ਆਮੀਨ ਸੁਮਾ ਆਮੀਨ। ਸੁਲੇਮਾਨ ਸਾਹਿਬ, ਈਮੇਲਸ ਤੇ ਐਸਐਮਐਸ ਨੀਆਂ ਨੇ ਕਿ ਮੈਂ ਪੜਦੇ ਪੜਦੇ ਨਹੀਂ ਥਕਾਂਗੀ, ਪਰ ਤੁਸੀਂ ਜਵਾਬ ਦੇ ਕੇ ਥੱਕ ਜਾਓਗੇ। ਇਸ ਲਈ ਮੈਂ ਪ੍ਰੋਗਰਾਮ ਦੀ ਪਹਿਲੀ ਈਮੇਲ ਪੜ੍ਹਨੀ ਆ ਜਿਹੜੀ ਫਹੀਮ ਕੁਰੈਸ਼ੀ ਹੋਰਾਂ ਲਿਖੀ ਹੈ।
4: ਜੀ ਜੀ।
2: ਸੁਲੇਮਾਨ ਸਾਹਿਬ, ਇਹ ਭਾਈ ਸਾਹਿਬ ਦੀ ਨਵੀਂ ਨਵੀਂ ਸ਼ਾਦੀ ਹੋਈ ਹੈ।
4: ਅੱਛਾ।
2: ਪਰ ਇਹ ਬਹੁਤ ਹੀ ਪਰੇਸ਼ਾਨ ਨੇ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਂ ਡਾਕਟਰ ਦਾ ਇਲਾਜ ਵੀ ਕਰਵਾਇਆ ਪਰ ਠੀਕ ਨਹੀਂ ਹੋਇਆ। ਜਿਸਮ ਵਿੱਚ ਦਰਦ ਬਹੁਤ ਹੁੰਦੀ ਹੈ, ਲੱਤਾਂ ਆਕੜ ਜਾਂਦੀਆਂ ਨੇ, ਕਮਜ਼ੋਰੀ ਇੰਨੀ ਹੈ ਕਿ ਪਰੇਸ਼ਾਨੀ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਦੇਸੀ ਦਵਾਈ ਯਾਨੀ ਮਾਜੂਨ ਵੀ ਖਾਧੀ ਸੀ ਪਰ ਫਾਇਦਾ ਨਹੀਂ ਹੋਇਆ। ਮੈਨੂੰ ਮਸ਼ਵਰਾ ਦਿਓ ਕਿ ਇਹ ਤਕਲੀਫ ਤੁਹਾਡੇ ਇਲਾਜ ਨਾਲ ਠੀਕ ਹੋ ਜਾਵੇਗੀ।
4: ਫਹੀਮ ਭਾਈ, ਸਭ ਤੋਂ ਪਹਿਲਾਂ ਸੋਚਣ ਵਾਲੀ ਗੱਲ ਇਹ ਵੇ ਕਿ ਤੁਹਾਨੂੰ ਇੱਕੋ ਹੀ ਦਮ ਇੰਨੀ ਸ਼ਦੀਦ ਇਨਫੈਕਸ਼ਨ ਕਿਉਂ ਹੋਈ? ਮੇਰੇ ਭਾਈ, ਇਹਦਾ ਮਤਲਬ ਇਹ ਵੇ ਕਿ ਤੁਸੀਂ ਜਾਂ ਤਾਂ ਕੋਈ ਤਾਕਤ ਦੀ ਦਵਾਈ ਖਾਧੀ ਹੈ ਜਾਂ ਫਿਰ ਤੁਹਾਨੂੰ ਪਹਿਲਾਂ ਵੀ ਕੋਈ ਬਿਮਾਰੀ ਸੀ ਜਿਹਦਾ ਤੁਸੀਂ ਜ਼ਿਕਰ ਨਹੀਂ ਕੀਤਾ। ਦੂਸਰੀ ਗੱਲ ਇਹ ਵੇ ਕਿ ਤੁਸੀਂ ਆਪਣੀ ਮਰਜ਼ੀ ਨਾਲ ਮਾਜੂਨ ਕਿਉਂ ਖਾਧੀ? ਭਾਈ ਜੀ, ਯਾਦ ਰੱਖੋ ਕਿ ਆਪਣੀ ਮਰਜ਼ੀ ਨਾਲ ਦਵਾਈ ਲੈਣਾ ਬਿਮਾਰੀ ਨੂੰ ਵਿਗਾੜਨ ਦੇ ਬਰਾਬਰ ਹੈ। ਫਹੀਮ ਭਾਈ, ਜਦੋਂ ਬਿਮਾਰੀ ਇੱਕੋ ਦਮ ਇੰਨੀ ਵੱਧ ਜਾਵੇ ਤਾਂ ਬਹੁਤ ਹੀ ਫਿਕਰ ਦੀ ਗੱਲ ਹੁੰਦੀ ਹੈ।
2: ਬਿਲਕੁਲ।
4: ਇਸ ਲਈ ਤੁਸੀਂ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ਼ ਲਿਆਓ ਤਾਂ ਕਿ ਬਿਮਾਰੀ ਦੀ ਮੁਕੰਮਲ ਤਸ਼ਖੀਸ ਕੀਤੀ ਜਾਵੇ ਅਤੇ ਪਤਾ ਚੱਲੇ ਕਿ ਇਹ ਤਕਲੀਫ ਕਿਉਂ ਹੋਈ।
2: ਬਿਲਕੁਲ।
4: ਭਾਈ ਜੀ, ਤੁਸੀਂ ਫਿਕਰ ਨਾ ਕਰੋ, ਇਲਾਜ ਤੋਂ ਬਾਅਦ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ, ਕਿਉਂਕਿ ਇਸ ਬਿਮਾਰੀ ਦਾ ਕਾਮਯਾਬ ਮੁਕੰਮਲ ਅਤੇ ਮੌਸਰ ਇਲਾਜ ਇਨਸ਼ਾਅੱਲਾ ਸਾਡੇ ਟੀ ਵਿੱਚ ਮੌਜੂਦ ਹੈ।
2: ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਅਬਦੁਲ ਜਬਾਰ ਗੋਂਦਲ ਹੋਰਾਂ ਲਿਖੀ ਹੈ।
4: ਜੀ ਜੀ।
2: ਇਹ ਕਹਿੰਦੇ ਨੇ ਕਿ ਮੇਰੀ ਤਬੀਅਤ ਵਿੱਚ ਗਰਮੀ ਬਹੁਤ ਹੈ।
4: ਅੱਛਾ।
2: ਲਓ ਜੀ ਸੁਲੇਮਾਨ ਸਾਹਿਬ, ਬੜਾ ਹੀ ਗਰਮਾ ਗਰਮ ਜਿਹੜਾ ਖੱਤ ਹੈਗਾ, ਮੈਨੂੰ ਲੱਗਦਾ ਕਿ ਭਾਈ ਹੋਰੀ ਗਰਮ ਗਰਮ ਚਾਹ ਪੀਣ ਦੇ ਆਦੀ ਨੇ। ਲਿਖਦੇ ਨੇ ਕਿ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਸੜਦੀਆਂ ਨੇ, ਭੁੱਖ ਨਹੀਂ ਲੱਗਦੀ, ਜ਼ੁਬਾਨ ਕੌੜੀ ਰਹਿੰਦੀ ਏ ਤੇ ਜਿਸਮ ਵਿੱਚ ਕਮਜ਼ੋਰੀ ਬਹੁਤ ਹੀ ਲੱਗਦੀ ਏ। ਕੰਮ ਕਾਜ ਕਰਨ ਤੋਂ ਸਾਹ ਫੁੱਲਦੀ ਏ ਤੇ ਜਿਸਮ ਥੱਕ ਜਾਂਦਾ, ਸਮਝ ਨਹੀਂ ਆਉਂਦੀ ਕਿ ਮੈਨੂੰ ਕੀ ਹੋ ਗਿਆ। ਮਸ਼ਵਰਾ ਦਿਓ।
4: ਜੱਬਾਰ ਭਾਈ, ਇਹ ਸਾਰੀਆਂ ਲਾਮਤਾਂ ਜਿਗਰ ਦੀ ਖਰਾਬੀ ਦੀਆਂ ਨੇ, ਯਾਨੀ ਜਿਗਰ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਰਿਹਾ, ਜਿਹਦੀ ਵਜ੍ਹਾ ਨਾਲ ਜਿਸਮ ਵਿੱਚ ਖੂਨ ਦੀ ਪੈਦਾਵਾਰ ਘੱਟ ਤੇ ਸਫਰਾ ਦੀ ਪੈਦਾਵਾਰ ਜ਼ਿਆਦਾ ਹੋ ਗਈ ਏ। ਮੇਰੇ ਭਾਈ, ਤੁਸੀਂ ਮਿਰਚ ਮਸਾਲੇਦਾਰ ਅਤੇ ਬਾਜ਼ਾਰੀ ਖਾਣੇ ਬਿਲਕੁਲ ਛੱਡਦੇ ਹੋ ਅਤੇ ਠੰਡੀ ਤਸੀਰ ਵਾਲੀਆਂ ਚੀਜ਼ਾਂ ਮਸਲ ਖੀਰੇ, ਟੀਂਡੇ, ਕੱਦੂ ਜ਼ਿਆਦਾ ਇਸਤੇਮਾਲ ਕਰੋ ਅਤੇ ਸੁਬਾਹ ਨਾਰਮੂ ਸ਼ਰਬਤ ਬਜ਼ੂਰੀ ਇਸਤੇਮਾਲ ਕਰੋ। ਮੇਰੇ ਭਾਈ, ਅਲਾਮਤਾਂ ਦੇ ਮੁਤਾਬਕ ਤੁਹਾਨੂੰ ਲਗਾਤਾਰ ਇਲਾਜ ਦੀ ਜ਼ਰੂਰਤ ਹੈ, ਕਿਉਂਕਿ ਰੱਬ ਨਾ ਕਰੇ ਜੇ ਇਹ ਬਿਮਾਰੀ ਵੱਧ ਗਈ ਤਾਂ ਜਿਗਰ ਵੀ ਵੱਧ ਜਾਵੇਗਾ ਅਤੇ ਉਸ ਤੋਂ ਬਾਅਦ ਯਰਕਾਂ ਦੀ ਤਕਲੀਫ ਵੀ ਹੋ ਸਕਦੀ ਹੈ। ਇਸ ਲਈ ਤੁਸੀਂ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੁਕੰਮਲ ਆਰਾਮ ਵਾਸਤੇ ਕੋਈ ਚੰਗੀ ਜਿਹੀ ਦਵਾਈ ਦਿੱਤੀ ਜਾਵੇ। ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੋਗੇ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਵੈਸੇ ਧਨੀਆ ਵੀ ਤਾਂ ਠੰਡਾ ਹੁੰਦਾ ਹੈ, ਤੁਸੀਂ ਇਹਨਾਂ ਨੂੰ ਧਨੀਆ ਕਿਉਂ ਨਹੀਂ ਪਿਆਉਂਦੇ?
4: ਵਾਹ ਜੀ ਵਾਹ ਹਕੀਮ ਸਾਹਿਬ।
2: ਸੁਲੇਮਾਨ ਸਾਹਿਬ, ਹਜੇ ਮੈਂ ਕੱਚੀ ਹਕੀਮ ਹਾਂ,
5: ਇਸ ਲਈ ਪੂਰੇ ਮਸ਼ਵਰੇ ਨਹੀਂ ਦੇ ਸਕਦੀ। ਸੁਲੇਮਾਨ ਸਾਹਿਬ, ਇਹ ਈਮੇਲ ਕਿ ਭੈਣ ਹੋਰਾਂ ਦੇ ਹੀ ਇਹ ਕਹਿੰਦੀਆਂ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਬੇਟੀ ਜਿਹਦੀ ਉਮਰ 18 ਸਾਲ ਹੈ, ਉਹਨੂੰ ਮੂੰਹ ਤੇ ਦਾਣੇ ਬਹੁਤ ਨਿਕਲਦੇ ਨੇ ਤੇ ਰੰਗ ਵੀ ਸਾਂਵਲਾ ਹੈ। ਮੈਂ ਕਈ ਕਰੀਮਾਂ, ਮਾਸਕ ਤੇ ਦੂਜੀਆਂ ਚੀਜ਼ਾਂ ਇਸਤੇਮਾਲ ਕਰਾਈਆਂ ਨੇ ਪਰ ਪੈਸਾ ਹੀ ਬਰਬਾਦ ਹੁੰਦਾ। ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਦੇਸੀ ਚੀਜ਼ਾਂ ਨਾਲ ਰੰਗ ਵੀ ਖਿਲ ਜਾਂਦਾ ਹੈ ਤੇ ਦਾਣੇ ਜਾਂ ਮੁਹਾਸੇ ਵੀ ਠੀਕ ਹੋ ਜਾਂਦੇ ਨੇ। ਮਿਹਰਬਾਨੀ ਕਰਕੇ ਕੋਈ ਬਿਹਤਰੀਨ ਜਿਹੀ ਦਵਾ ਪਾਰਸਲ ਕਰ ਦਿਓ।
4: ਭੈਣ ਜੀ, ਇਹ ਗੱਲ ਬਿਲਕੁਲ ਠੀਕ ਹੈ ਕਿ ਰੱਬ ਦੀ ਮਿਹਰਬਾਨੀ ਨਾਲ ਦੇਸੀ ਦਵਾਈਆਂ ਰੰਗ ਵੀ ਸਾਫ਼ ਕਰਦੀਆਂ ਨੇ ਤੇ ਕਿਲ ਮੁਹਾਸੇ ਛਾਈਆਂ ਦੇ ਨਿਸ਼ਾਨ ਵੀ ਦੂਰ ਹੋ ਜਾਂਦੇ ਨੇ।
5: ਬਿਲਕੁਲ ਬਿਲਕੁਲ,
4: ਪਰ ਕੁਝ ਦਿਨ ਟਿੱਕੇ ਇਲਾਜ ਕਰਾਉਣਾ ਪਏਗਾ। ਭੈਣ ਜੀ, ਬੱਚੀ ਨੂੰ ਮਿਰਚ ਮਸਾਲੇ ਤੇ ਬਾਜ਼ਾਰੀ ਚੀਜ਼ਾਂ ਤੋਂ ਪਰਹੇਜ਼ ਕਰਾਓ ਤੇ ਹਰ ਕਿਸਮ ਦੀਆਂ ਮਸਨੂਈ ਚੀਜ਼ਾਂ ਦਾ ਇਸਤੇਮਾਲ ਬੰਦ ਕਰ ਦਿਓ ਤੇ ਖੁਰਾਕ ਵਿੱਚ ਦੁੱਧ, ਦਹੀਂ, ਫਲ ਤੇ ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਕਰੋ। ਭੈਣ ਜੀ, ਮੈਂ ਤੁਹਾਨੂੰ ਇੱਕ ਬਹੁਤ ਹੀ ਚੰਗੀ ਦਵਾਈ ਪਾਰਸਲ ਕਰਾ ਦਿਆਂਗਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬੱਚੀ ਦਾ ਰੰਗ ਬਿਲਕੁਲ ਸਾਫ਼ ਹੋ ਜਾਵੇਗਾ ਤੇ ਦਾਣੇ ਵੀ ਘੱਟ ਜਾਣਗੇ
5: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਮੈਨੂੰ ਵੀ ਕੋਈ ਇਹੋ ਜਿਹੀ ਦਵਾਈ ਦੱਸ ਦਿਓ, ਮੈਂ ਤੇ ਬਿਊਟੀ ਪਾਰਲਰ ਹੀ ਖੋਲ ਲਵਾਂਗੀ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ। ਮੁਕੰਮਲ ਇਲਾਜ ਤੇ
2: ਈਮੇਲਸ ਤੇ SMS
5: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608. ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
5: ਭੈਣ ਭਰਾਓ, ਅੱਧੀ ਛੁੱਟੀ ਮੁੱਕ ਗਈ ਤੇ ਵਾਰੀ ਹੈ ਅਗਲੀ ਈਮੇਲ ਦੀ ਜਿਹੜੀ ਵਾਸੀ ਬੁਖਾਰੀ ਸਾਹਿਬ ਨੇ ਲਿਖੀ ਹੈ। ਸੁਲੇਮਾਨ ਸਾਹਿਬ, ਇਹਨਾਂ ਨੂੰ ਦਿਲ ਦੀ ਪ੍ਰੋਬਲਮ ਹੈ, ਰੱਬ ਖੈਰ ਕਰੇ, ਕਿਧਰੇ ਦਿਲ ਤੇ ਨਹੀਂ ਲਾ ਬੈਠੇ। ਸੁਲੇਮਾਨ ਸਾਹਿਬ ਲਿਖਦੇ ਨੇ ਕਿ ਮੈਨੂੰ ਦਿਲ ਵਿੱਚ ਹਰ ਦੂਜੇ ਚੌਥੇ ਦਿਨ ਦਰਦ ਹੁੰਦਾ, ਥੋੜੀ ਥੋੜੀ ਦੇਰ ਬਾਅਦ ਹਲਕਾ ਜਿਹਾ ਦਰਦ ਹੁੰਦਾ ਤੇ ਫਿਰ ਠੀਕ ਹੋ ਜਾਂਦਾ। ਮੈਂ ਆਪਣਾ ECG ਵੀ ਕਰਵਾਇਆ ਸੀ ਜਿਹੜਾ ਬਿਲਕੁਲ ਠੀਕ ਹੈ। ਸੁਲੇਮਾਨ ਸਾਹਿਬ, ਮੈਂ ਘਿਓ, ਤੇਲ, ਬਿਰਿਆਨੀ ਤੇ ਚਰਗਾ ਵਗੈਰਾ ਵੀ ਬਿਲਕੁਲ ਛੱਡ ਦਿੱਤਾ ਪਰ ਫਿਰ ਵੀ ਆਰਾਮ ਨਹੀਂ ਹੁੰਦਾ। ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਵਾ ਦਿਓ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ।
4: ਬਸ ਭਾਈ, ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਹੋ ਮੇਰੇ ਭਾਈ? ਤੁਹਾਨੂੰ ਤਾਂ ਦਿਲ ਦੀ ਕੋਈ ਪ੍ਰੋਬਲਮ ਨਹੀਂ। ਮੇਰਾ ਮਤਲਬ ਹੈ ਕਿ ਤੁਹਾਨੂੰ ਦਿਲ ਦੀ ਬਿਮਾਰੀ ਨਹੀਂ ਬਲਕਿ ਤੁਹਾਨੂੰ ਮੇਦੇ ਦੀ ਇੱਕ ਬਿਮਾਰੀ ਹੈ ਜਿਹਨੂੰ ਦਰਦ ਫੇਮੇ ਮੇਦਾ ਕਹਿੰਦੇ ਨੇ। ਮੇਰੇ ਭਾਈ, ਇਹ ਦਰਦ ਦਿਲ ਦੇ ਨੇੜੇ ਹੁੰਦਾ ਹੈ ਅਤੇ ਅਕਸਰ ਮਰੀਜ਼ ਇਹ ਵੀ ਸਮਝਦੇ ਨੇ ਕਿ ਉਹਨਾਂ ਨੂੰ ਦਿਲ ਦੀ ਤਕਲੀਫ ਹੈ। ਭਾਈ ਜੀ, ਦਰਦ ਫੇਮੇ ਮੇਦਾ ਵੀ ਤਕਲੀਫ ਦੇਣ ਵਾਲੀ ਬਿਮਾਰੀ ਹੈ, ਇਸ ਲਈ ਤੁਸੀਂ ਇਹਦੇ ਇਲਾਜ ਵਿੱਚ ਸੁਸਤੀ ਨਹੀਂ ਕਰਨੀ। ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ, ਤੁਸੀਂ ਦਵਾਈ ਵਿੱਚ ਨਾਗਾ ਨਹੀਂ ਕਰਨਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ 2-3 ਹਫ਼ਤੇ ਦੇ ਇਲਾਜ ਤੋਂ ਬਾਅਦ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
5: ਇਨਸ਼ਾਅੱਲਾ ਤਾਲਾ। ਜੀ ਵਾਸਤੇ ਭਾਈ, ਤੁਸੀਂ ਸ਼ੁਕਰ ਕਰੋ ਕਿ ਤੁਹਾਡਾ ਦਿਲ ਬਚ ਗਿਆ, ਹੁਣ ਇਹਦੀ ਹਿਫਾਜ਼ਤ ਹੀ ਕਰਨਾ ਚੰਗਾ ਹੈ। ਸੁਲੇਮਾਨ ਸਾਹਿਬ, ਅਗਲੀ ਈਮੇਲ ਅਨੁਸਾਰ ਮਹਿਮੂਦ ਹੋਰਾਂ ਸਾਹਿਬ ਦੀ ਹੈ। ਇਹ ਕਹਿੰਦੇ ਨੇ ਕਿ ਮੇਰਾ ਮੇਦਾ ਬਹੁਤ ਹੀ ਖਰਾਬ ਹੋ ਗਿਆ, ਲੂਜ਼ ਮੋਸ਼ਨ ਆਉਂਦੇ ਨੇ, ਢਿੱਡ ਵਿੱਚ ਹਰ ਵੇਲੇ ਦਰਦ ਹੁੰਦਾ ਹੈ ਤੇ ਮੂੰਹ ਪੱਕਿਆ ਰਹਿੰਦਾ, ਭੁੱਖ ਬਿਲਕੁਲ ਨਹੀਂ ਲੱਗਦੀ ਤੇ ਖਾਣਾ ਵੇਖਦੇ ਹੀ ਮਤਲੀ ਜਿਹੀ ਹੁੰਦੀ ਹੈ ਤੇ ਕਈ ਵਾਰੀ ਉਲਟੀ ਵੀ ਹੋ ਜਾਂਦੀ ਹੈ।
4: ਜੀ ਜੀ,
5: ਬਹੁਤ ਪਰੇਸ਼ਾਨ ਆ, ਫੱਕੀ ਵੀ ਖਾਂਦਾ ਵਾਂ ਪਰ ਫਾਇਦਾ ਨਹੀਂ ਹੁੰਦਾ, ਕੋਈ ਦਵਾਈ ਪਾਰਸਲ ਕਰ ਦਿਓ।
4: ਨਸਾਰ ਭਾਈ, ਮੈਂ ਹੈਰਾਨ ਆ ਕਿ ਤੁਹਾਨੂੰ ਇੰਨੀ ਖਤਰਨਾਕ ਬਿਮਾਰੀ ਹੈ ਤੇ ਤੁਸੀਂ ਫੱਕੀ ਤੇ ਹੀ ਗੁਜ਼ਾਰਾ ਕਰ ਰਹੇ ਹੋ।
5: ਦੇਖ ਲਓ,
4: ਮੇਰੇ ਭਾਈ, ਤੁਹਾਨੂੰ ਅਲਸਰ ਦੀ ਤਕਲੀਫ ਹੈ ਤੇ ਮੇਰਾ ਖਿਆਲ ਹੈ ਕਿ ਤੁਸੀਂ ਅਜੇ ਤੱਕਰ ਇਹਦਾ ਇਲਾਜ ਨਹੀਂ ਕਰਾਇਆ।
5: ਬਿਲਕੁਲ,
4: ਜਾਂ ਇਲਾਜ ਕਰਾਇਆ ਹੈ ਤੇ ਤੁਹਾਨੂੰ ਡਾਕਟਰ ਨੇ ਬਿਮਾਰੀ ਬਾਰੇ ਦੱਸਿਆ ਹੀ ਨਹੀਂ।
5: ਇੰਜ ਵੀ ਹੁੰਦਾ?
4: ਹਾਂਜੀ, ਮੇਰੇ ਭਾਈ, ਤੁਸੀਂ ਮਿਰਚਾਂ, ਗੋਸ਼ਤ, ਤਲੀਆਂ ਹੋਈਆਂ ਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡ ਦਿਓ ਤੇ ਜਦੋਂ ਤੱਕ ਆਰਾਮ ਨਹੀਂ ਆਉਂਦਾ ਉਦੋਂ ਤੱਕ ਦੁੱਧ, ਦਹੀਂ ਜ਼ਿਆਦਾ ਇਸਤੇਮਾਲ ਕਰੋ। ਨਸਾਰ ਭਾਈ, ਮੇਰੀ ਇਹ ਗੱਲ ਯਾਦ ਰੱਖਣਾ ਕਿ ਤੁਹਾਨੂੰ ਮੁਕੰਮਲ ਇਲਾਜ ਦੀ ਜ਼ਰੂਰਤ ਹੈ, ਇਸ ਲਈ ਤੁਸੀਂ ਦਵਾਈ ਵਿੱਚ ਨਾਗਾ ਨਹੀਂ ਕਰਨਾ। ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਅਲਸਰ ਦੀ ਤਕਲੀਫ ਬਿਲਕੁਲ ਠੀਕ ਹੋ ਜਾਵੇਗੀ। ਪਰ ਇੱਕ ਗੱਲ ਯਾਦ ਰੱਖਣਾ ਕਿ ਠੀਕ ਹੋਣ ਤੋਂ ਬਾਅਦ ਵੀ ਕੁਝ ਦਿਨਾਂ ਤੱਕ ਪਰਹੇਜ਼ ਜ਼ਰੂਰ ਕਰਨਾ, ਇਨਸ਼ਾਅੱਲਾ ਸੋਨਾ ਰੱਬ ਤੁਹਾਡੇ ਤੇ ਆਪਣਾ ਕਰਮ ਕਰ ਦੇਗਾ
5: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਈਮੇਲ ਪੜ੍ਹ ਕੇ ਪਤਾ ਚੱਲਿਆ ਹੈ ਕਿ ਕਿੰਨੀਆਂ ਕਿੰਨੀਆਂ ਖਤਰਨਾਕ ਬਿਮਾਰੀਆਂ ਨੇ।
4: ਜੀ ਬਿਲਕੁਲ
5: ਸੁਲੇਮਾਨ ਸਾਹਿਬ, ਕਈ ਵਾਰੀ ਤੇ ਮੈਂ ਖਾਬ ਵਿੱਚ ਵੀ ਬਿਮਾਰੀ ਤੋਂ ਨਾ ਡਰ ਜਾਂਦੀ ਹਾਂ।
4: ਓਹੋ ਸਹਿਮਾ ਜੀ, ਬਿਮਾਰੀ ਤੋਂ ਡਰਨਾ ਹੀ ਚਾਹੀਦਾ ਹੈ ਪਰ ਖਵਾਬ ਵਿੱਚ ਨਹੀਂ, ਜਾਗਦਿਆਂ ਹੋਇਆਂ, ਕਿਉਂਕਿ ਖਵਾਬ ਵਿੱਚ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ, ਉਹਦੇ ਵਾਸਤੇ ਜਾਗਣਾ ਬਹੁਤ ਜ਼ਰੂਰੀ ਹੈ।
5: ਜੀ ਇਹ ਗੱਲ ਤਾਂ ਹੈ। ਸੁਲੇਮਾਨ ਸਾਹਿਬ SMS ਨਵੀਦ ਅਸਗਰ ਹੋਰਾਂ ਲਿਖੀ ਹੈ
4: ਜੀ ਜੀ
5: ਸੁਲੇਮਾਨ ਸਾਹਿਬ ਇਹਨਾਂ ਨੂੰ ਫੁਲਵੈਰੀ ਦੀ ਤਕਲੀਫ ਹੈ ਇਹਨਾਂ ਨੇ ਦੇਸੀ ਅੰਗਰੇਜ਼ੀ ਸਾਰਾ ਇਲਾਜ ਕਰਵਾਇਆ ਪਰ ਇਹਨਾਂ ਨੂੰ ਫਾਇਦਾ ਨਹੀਂ ਹੋਇਆ
4: ਜੀ ਜੀ
5: ਇਹ ਪੁੱਛਦੇ ਨੇ ਕਿ ਤੁਹਾਡੇ ਕੋਲ ਇਸ ਬਿਮਾਰੀ ਦਾ ਕੋਈ ਇਲਾਜ ਹੋਵੇ ਤੇ ਮਸ਼ਵਰਾ ਦਿਓ
4: ਨਵੀਦ ਭਾਈ ਤਿੱਬੀ ਇਲਾਜ ਨਾਲ ਫੁਲਵੈਰੀ ਦੇ ਕਈ ਦਰਜੇ ਨੇ ਤੇ ਜਦੋਂ ਤੱਕ ਮੈਨੂੰ ਇਹ ਨਾ ਪਤਾ ਚੱਲੇ ਕਿ ਬਿਮਾਰੀ ਕਿਸ ਦਰਜੇ ਤੱਕ ਪਹੁੰਚ ਗਈ ਹੈ ਮੈਂ ਤੁਹਾਨੂੰ ਕੀ ਮਸ਼ਵਰਾ ਦੇ ਸਕਦਾ ਵਾਂ ਇਸ ਲਈ ਮੇਰੇ ਭਾਈ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਮੈਂ ਵੇਖਾਂਗਾ ਕਿ ਤੁਹਾਡੀ ਬਿਮਾਰੀ ਕਿਸ ਦਰਜੇ ਤੇ ਆ ਗਈ ਹੈ ਤੇ ਫੇਰ ਹੀ ਕੋਈ ਮਸ਼ਵਰਾ ਦਿਆਂਗਾ ਇਨਸ਼ਾਅੱਲਾ ਰੱਬ ਖੈਰ ਕਰੇਗਾ
5: ਜੀ ਨਵੀਦ ਭਾਈ ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ ਹੁਣ ਤੁਸੀਂ ਇੱਕ ਵਾਰੀ ਸੁਲੇਮਾਨ ਸਾਹਿਬ ਨੂੰ ਖੁਦ ਆ ਕੇ ਮਿਲ ਲਵੋ ਰੱਬ ਕਰੇਗਾ ਦਵਾਈ ਨਾਲ ਹੀ ਤੁਹਾਨੂੰ ਆਰਾਮ ਆ ਜਾਏਗਾ ਸੁਲੇਮਾਨ ਸਾਹਿਬ ਈਮੇਲ ਰਊਫ ਗੁਲ ਹੋਰਾਂ ਲਿਖੀ ਹੈ ਇਹ ਕਹਿੰਦੇ ਨੇ ਕਿ ਮੈਨੂੰ ਹਰ 10-15 ਦਿਨਾਂ ਬਾਅਦ ਜਿਸਮ ਤੇ ਫਿੰਸੀਆਂ ਜਾਂ ਫੋੜੇ ਨਿਕਲ ਆਉਂਦੇ ਨੇ ਇਹਦੇ ਇਲਾਵਾ ਸਕਿਨ ਬਹੁਤ ਖਰਾਬ ਹੋ ਗਈ ਹੈ ਤੇ ਖਾਰਿਸ਼ ਲੱਗੀ ਰਹਿੰਦੀ ਹੈ ਮੈਂ ਪੈਨਸਲਿਨ ਦੇ ਟੀਕੇ ਵੀ ਲਵਾਏ ਸਨ ਜਿਹਦੇ ਨਾਲ ਕੁਝ ਫਾਇਦਾ ਹੋਇਆ ਪਰ ਫਿਰ ਉਹੀ ਹਾਲਤ ਹੋ ਜਾਂਦੀ ਹੈ ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰਵਾ ਦਿਓ ਸੁਲੇਮਾਨ ਸਾਹਿਬ ਇਹ ਖਾਰਿਸ਼ ਵੀ ਬੜੀ ਭੈੜੀ ਤਕਲੀਫ ਹੈ ਬੰਦਾ ਖੁਰਕੇ ਤੇ ਫਿਰ ਭੈੜਾ ਲੱਗਦਾ ਤੇ ਜਿੰਨਾ ਖੁਰਕੇ ਤੇ ਫਿਰ ਤੇ ਹਾਲਤ ਹੀ ਖਰਾਬ ਹੋ ਜਾਂਦੀ ਹੈ
4: ਸਹਿਮਾ ਜੀ ਖਾਸ ਤੌਰ ਤੇ ਬੰਦਾ ਜਦੋਂ ਕਿਸੇ ਮਹਿਫਲ 'ਚ ਬੈਠਿਆ ਹੋਵੇ ਤੇ ਉਹ ਪੂਰੀ ਤਰ੍ਹਾਂ ਖੁਰਕ ਵੀ ਨਹੀਂ ਸਕਦਾ ਰੋਫ ਭਾਈ ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਖਾਰਿਸ਼ ਫੋੜੇ ਤੇ ਫਿੰਸੀਆਂ ਦੀ ਅਸਲ ਵਜ੍ਹਾ ਖੂਨ ਦੀ ਖਰਾਬੀ ਹੈ ਜਦੋਂ ਖੂਨ ਵਿੱਚ ਜ਼ਹਿਰੀਲੇ ਮਾਦੇ ਪੈਦਾ ਹੋ ਜਾਣ ਤੇ ਇਹੋ ਹੀ ਹਾਲਤ ਹੋ ਜਾਂਦੀ ਹੈ ਮੇਰੇ ਭਾਈ ਕੁਝ ਬਿਮਾਰੀਆਂ ਵੀ ਖੂਨ ਵਿੱਚ ਜ਼ਹਿਰੀਲੇ ਅਸਰਾਤ ਪੈਦਾ ਕਰਦੀਆਂ ਨੇ ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਇਸ ਗੱਲ ਦੀ ਤਸਦੀਕ ਕੀਤੀ ਜਾਵੇ ਕਿ ਖੂਨ ਵਿੱਚ ਖਰਾਬੀ ਕਿਸ ਵਜ੍ਹਾ ਨਾਲ ਹੋਈ ਹੈ
5: ਹਾਂਜੀ
4: ਮੇਰੇ ਭਾਈ ਬਿਹਤਰ ਇਹ ਵੇ ਕਿ ਤੁਸੀਂ ਕਿਸੇ ਦਿਨ ਦਵਾਖਾਨੇ ਤੋਂ ਤਸ਼ਰੀਫ ਲਿਆਓ ਮੈਂ ਪੂਰੀ ਤਸ਼ਖੀਸ ਕਰਨ ਤੋਂ ਬਾਅਦ ਹੀ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂਗਾ ਵੈਸੇ ਤੁਸੀਂ ਫਿਕਰ ਨਾ ਕਰੋ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਤੇ ਫੋੜੇ ਫਿੰਸੀਆਂ ਖਾਰਸ਼ ਤੋਂ ਨਿਜਾਤ ਮਿਲ ਜਾਵੇਗੀ
5: ਇਨਸ਼ਾਅੱਲਾ ਤਾਲਾ ਸੁਲੇਮਾਨ ਸਾਹਿਬ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਸਾਡੇ ਇੱਕ ਭਰਾ ਸਾਜਿਦ ਮਹਿਮੂਦ ਹੋਰਾਂ ਲਿਖੀ ਹੈ
4: ਜੀ ਜੀ
5: ਸੁਲੇਮਾਨ ਸਾਹਿਬ ਇਹਨਾਂ ਦਾ ਮਸਲਾ ਬੜਾ ਹੀ ਗੁੰਝਲਾਂ ਵਾਲਾ ਹੈ ਜਿਵੇਂ ਡੋਰ ਨਹੀਂ ਜੇ ਡੋਰ ਵਿੱਚ ਗੁੰਝਲ ਪੈ ਜਾਂਦੇ ਨੇ ਇੰਜ ਇਹ ਲਿਖਦੇ ਨੇ ਕਿ ਸੁਲੇਮਾਨ ਸਾਹਿਬ ਮੇਰੀ ਸ਼ਾਦੀ ਹੋਣ ਵਾਲੀ ਹੈ ਮਸਲਾ ਇਹ ਵੇ ਕਿ ਮੈਨੂੰ ਹਰ ਵੇਲੇ ਡਰ ਜਿਹਾ ਲੱਗਿਆ ਰਹਿੰਦਾ ਰਾਤ ਨੂੰ ਨੀਂਦਰ ਵੀ ਠੀਕ ਤਰ੍ਹਾਂ ਨਹੀਂ ਆਉਂਦੀ ਦਿਮਾਗ ਵਿੱਚ ਸੋਚਾਂ ਹੀ ਸੋਚਾਂ ਰਹਿੰਦੀਆਂ ਨੇ ਸਿਰ ਵਿੱਚ ਦਰਦ ਤੇ ਥਕਣ ਥਕਣ ਰਹਿੰਦੀ ਹੈ ਕੁਝ ਕਰਨ ਨੂੰ ਦਿਲ ਨਹੀਂ ਕਰਦਾ ਮੇਰੇ ਘਰ ਵਾਲੇ ਵੀ ਬਹੁਤ ਪਰੇਸ਼ਾਨ ਨੇ ਸੁਲੇਮਾਨ ਸਾਹਿਬ ਮੈਨੂੰ ਦੱਸੋ ਕਿ ਇਹ ਕੀ ਬਿਮਾਰੀ ਹੈ ਤੇ ਇਹਦਾ ਕੀ ਇਲਾਜ ਹੋਵੇਗਾ
4: ਜੀ ਮੈਂ ਬੇਟੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਸਾਜਿਦ ਬੇਟਾ ਕੋਈ ਗੱਲ ਨਹੀਂ ਇਹੋ ਜਿਹੇ ਮਸਲੇ ਤੇ ਸਾਡੇ ਕੋਲ ਆਉਂਦੇ ਹੀ ਰਹਿੰਦੇ ਨੇ ਬੇਟਾ ਜੀ ਮੇਰਾ ਅੰਦਾਜ਼ਾ ਹੈ ਤੁਹਾਨੂੰ ਅਸਾਬੀ ਕਮਜ਼ੋਰੀ ਦਾ ਮਸਲਾ ਹੈ ਇਹੋ ਜਿਹਾ ਮਸਲਾ ਤੁਹਾਡੇ ਦਿਮਾਗ ਤੇ ਤਾਰੀ ਹੋ ਗਿਆ ਹੈ
5: ਬਿਲਕੁਲ
4: ਜਿਹਦੀ ਵਜ੍ਹਾ ਨਾਲ ਤੁਸੀਂ ਹਰ ਵੇਲੇ ਡਿਪਰੈਸ਼ਨ ਦਾ ਸ਼ਿਕਾਰ ਰਹਿੰਦੇ ਹੋ ਬੇਟਾ ਜੀ ਇਹ ਬਹੁਤ ਹੀ ਫਿਕਰਮੰਦੀ ਦੀ ਗੱਲ ਹੈ ਕਿਉਂਕਿ ਵੱਧਦੇ ਟਾਈਮ ਇਹੋ ਜਿਹੀਆਂ ਬਿਮਾਰੀਆਂ ਬੰਦੇ ਨੂੰ ਜ਼ਿਹਨੀ ਮਰੀਜ਼ ਬਣਾ ਦਿੰਦੀਆਂ ਨੇ ਇਸ ਲਈ ਇਹਨਾਂ ਦੀ ਫੌਰੀ ਰੋਕਥਾਮ ਬਹੁਤ ਹੀ ਜ਼ਰੂਰੀ ਹੈ ਬੇਟਾ ਜੀ ਮੇਰਾ ਮਸ਼ਵਰਾ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੁਕੰਮਲ ਤਸ਼ਖੀਸ ਤੋਂ ਬਾਅਦ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖੀ ਜਾ ਸਕੇ ਤੁਸੀਂ ਰੱਬ ਤੇ ਭਰੋਸਾ ਰੱਖੋ ਮੈਨੂੰ ਰੱਬ ਦੀ ਜ਼ਾਤ ਤੇ ਉਮੀਦ ਹੈ ਕਿ ਸੋਹਣਾ ਰੱਬ ਤੁਹਾਨੂੰ ਸਿਹਤ ਤੇ ਤੰਦਰੁਸਤੀ ਅਤਾ ਫਰਮਾਏਗਾ
5: ਇਨਸ਼ਾਅੱਲਾ ਤਾਲਾ ਜੀ ਸਾਜਿਦ ਭਾਈ ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ ਹੁਣ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਹੈ ਸੁਲੇਮਾਨ ਸਾਹਿਬ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਬਹੁਤ ਹੀ ਚੰਗੇ ਮਸ਼ਵਰੇ ਦਿੱਤੇ ਤੁਹਾਡੀ ਬੜੀ ਬੜੀ ਮਿਹਰਬਾਨੀ
4: ਸਹਿਮਾ ਜੀ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੰਦੇ ਹੋ ਤੇ ਇਹਦੇ ਨਾਲ ਤਿੱਬੀ ਮਸ਼ਵਰੇ ਵਿੱਚ ਮੇਰਾ ਹੱਥ ਵੀ ਬਣਾਉਂਦੇ ਹੋ
5: ਸੁਲੇਮਾਨ ਸਾਹਿਬ ਅੱਗੋਂ ਤਾਂ ਮੈਂ ਬੋਲਿਆ ਹੀ ਨਹੀਂ ਕਰਨਾ ਸੋਹਣੀ ਭੈਣ ਭਰਾ ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ
2: ਹਰਬਲ ਐਕਸਪਰਟ ਪ੍ਰੋਫੈਸਰ
5: ਸੁਲੇਮਾਨ ਦੇ ਤਿੱਬੀ ਮਸ਼ਵਰੇ ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ
2: ਈਮੇਲਸ ਤੇ SMS
5: ਦੇ ਜਵਾਬ ਦਿੰਦੇ ਨੇ ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ
2: ਈਮੇਲਸ ਤੇ SMS
5: ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ
2: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-27160 ਯਾਨੀ 042-377-27160 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
5: ਸੋਹਣੀ ਭੈਣ ਭਰਾ ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ ਉਸ ਵੇਲੇ ਤੀਕਰ ਰੱਬ ਰਾਖਾ
0: there's music and then there's magic. One above FM 101.
6: यूं जो तकता है आसमान को तू, कोई रहता है आसमान में क्या, कि ये मुझे चैन क्यों नहीं पड़ता, कि ये मुझे चैन क्यों नहीं पड़ता, एक ही शख्स था जहान में क्या,

0: And then there's magic. One Above, FM 101.
1: और अब वक्त है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोने पैन प्राओ ते मेरे बुजुर्गो, प्रोफेसर सुलेमान दे तिब्बी मशवरे लेके तुहाडी मेजबान तुहाडी पैन साइमा तुहाडी खिदमत विच हाजिर है। पैन प्राओ, मैनू पता है कि तुसी मैनू बड़ी बेकरारी नाल उड़ीक रहे हुंदे हो, क्योंकि मैं तुहाडी मुलाकात मुल्क दे बहुत ही मशहूर ते अपने फन विच बहुत ही सियाने तबीब जनाब प्रोफेसर सुलेमान साहब नाल करवानी आ। ਸੋਹਣੇ ਭੈਣ ਭਰਾਓ, ਹਮੇਸ਼ਾ ਵਾਂਗੂ ਮੈਂ ਅੱਜ ਵੀ ਤੁਹਾਡੀ ਮੁਲਾਕਾਤ ਸੁਲੇਮਾਨ ਸਾਹਿਬ ਨਾਲ ਜ਼ਰੂਰ ਕਰਵਾਵਾਂਗੀ, ਪਰ ਤੁਹਾਨੂੰ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਪਹਿਲਾਂ ਮੈਂ ਤੁਹਾਨੂੰ ਆਪਣਾ ਪਤਾ ਲਿਖਵਾਵਾਂਗੀ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, मोबाइल नंबर है 03-400-414-2608, यानी 03-400-414-2608। ते साडा ईमेल एड्रेस है suleiman.dawakhana@gmail.com। जी सुने भैन भ्राओ, तुसा सुनिया होवेगा कि था जिसका इंतजार वो शाहकार आ गया। जी भैन भ्राओ, उडीकां मुक गईयां ते मिलने आ गोल्ड मेडल हासिल करने वाले तबीब जनाब प्रोफेसर सुलेमान साहब नाल। सुलेमान साहब, हुण तुसी दसो कि की कवां, खुश आमदीद जी आया नूं के वेलकम।
3: सहमा जी, तुसी भावें कुछ भी ना आखो, क्योंकि मैं हुण प्रोग्राम विच आ ही गया ते अपने भैन भरावां दी खिदमत करके जावांगा।
2: जी, ते फिर मैं यही कहांगी कि तुहाडे आण दा बहुत बहुत शुक्रिया। सुलेमान साहब, मैनूं ईमेल्स ते SMS पढ़ पढ़ अंदाजा हो गया है कि तुहाडे कोल विगड़ियां तिगड़ियां बीमारियां दे केसिस ज्यादा आंदे ने।
3: अच्छा
2: सुलेमान साहब, वो मिसाल मशहूर है ना कि डंडा पीर विगड़े तिगड़ियां दा, ठीक है। ते सुलेमान साहब, तुहाडे कोल विगड़ियां तिगड़ियां बीमारियां वास्ते केड़ा डंडा है जिहदे नाल इह बीमारियां ठीक हो जांदियां ने?
3: सहमा जी, तुहानूं ते अदीब या राइटर होना चाहीदा सी, क्या खूब मिसाल बोली है।
2: बड़ी मेहरबानी, बड़ी मेहरबानी।
3: बिल्कुल मौके दे मुताबिक। सहमा जी, विगड़ियां तिगड़ियां बीमारियां दा इक्को ही हल है, वो है कि मुकम्मल तशखीस, अच्छी दवाई ते बुनियादी बीमारी दा खोज। जदों इह चीज़ां होणगियां ते पुरानी तो पुरानी ते विगड़ी तो विगड़ी बीमारी थोड़े अरसे विच ही ठीक हो जाएगी।
2: जी बिल्कुल ठीक। सुलेमान साहब, ईमेल भी बहुत विगड़ी हुई है।
3: अच्छा,
2: मेरा मतलब है कि बीमारी विगड़ी हुई है।
3: जी
2: सुलेमान साहब, साजिद बशीर साहब लिखते ने कि जनाब मैं बहुत स्मार्ट ते हैंडसम मरीज हाँ।
3: अच्छा।
2: ये कहंदे ने कि मैनू वेख के कोई अंदाजा नहीं कर सकता कि इन्ना हैंडसम स्मार्ट बंदा अंदरों बिल्कुल खाली है। सुलेमान साहब, मेरी परेशानी नु तुसी मेरी तहरीर तो समझ गए होगे, मजीद मैं की लिखा?
3: साजिद भाई, मैं ते तुहाडी बीमारी दी तह तक ही पहुंच गया वा, क्योंकि मेरे कोल ते इहो जिहे स्मार्ट ते हैंडसम मरीज आंदे ही रहंदे ने, पर सोहणे रब दी मेहरबानी है कि सोहना रब उन्हां नूं अंदरों भी स्मार्ट ते हैंडसम बना दिंदा है। साजिद भाई, मैं तुहाडी परेशानी, तुहाडे जज्बात ते तुहाडी कैफियत नूं चंगी तरह समझना वा, पर तुसीं फिक्र ना करो, सोहने रब दी मेहरबानी नाल इह सारी मुश्किल, सारी परेशानी ते सारे दुख दूर हो जाणगे। पर तुसीं इक वारी दवाखाने ते तशरीफ लियाओ, मैं बीमारी दी पूरी तरह तशखीस करांगा ते फिर तुहाडा इलाज होवेगा, ते सोहने रब दे करम नाल तुसीं अपने आप ते फखर करोगे। लेकिन मैं इत्थे एक गल होर कहांगा कि तुहाडी तरह होर भी जिहड़े मरीज़ ने, इंशाल्लाह बिल्कुल ना घबराओ, साढ़े जड़ी बूटियां विच इहदा कामयाब मुकम्मल ते मुस्तकिल इलाज मौजूद है, और इंशाल्लाह असीं इस चीज़ दे एक्सपर्ट हाँ। एक दफ़ा इलाज कर दिए तो 60 साल की उम्र तक फिर दोबारा इस चीज़ की, इस मर्ज़ की दोबारा जिहड़ी है ना हाजत नहीं होंदी।
2: सुलेमान साहब, हैंडसम मरीज़ दे वाले नाल मिसाल ते मैनूं सच्ची लगदी है कि हर चमकण वाली चीज़ सोहणा नहीं हुंदी।
3: जी बिल्कुल, जिवें हर कद्दावर ते मोटा दरख्त मजबूत नहीं हुंदा, ਉਹ ਅੰਦਰੋਂ ਖਾਲੀ ਵੀ ਹੋ ਸਕਦਾ।
2: ਜੀ ਬਿਲਕੁਲ ਠੀਕ ਫਰਮਾਇਆ ਤੁਸੀਂ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਆਸ਼ਿਕ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਸੁਲੇਮਾਨ ਸਾਹਿਬ, ਮੈਂ ਤੁਹਾਡਾ ਦੀਵਾਨਾ ਹੀ ਹੋ ਗਿਆ ਵਾਂ, ਤੁਹਾਡੀ ਦਵਾਈ ਨਾਲ ਮੈਨੂੰ ਇੰਨਾ ਆਰਾਮ ਹੋਇਆ ਹੈ ਕਿ ਮੈਂ ਦੱਸ ਨਹੀਂ ਸਕਦਾ, ਮੈਂ ਹਰ ਕਿਸੇ ਨੂੰ ਤੁਹਾਡਾ ਪਤਾ ਦੱਸਣਾ ਵਾਂ। ਸੁਲੇਮਾਨ ਸਾਹਿਬ, ਹੁਣ ਤਾਂ ਲੱਗਦਾ ਹੀ ਨਹੀਂ ਕਿ ਮੈਨੂੰ ਕਦੀ ਕਮਜ਼ੋਰੀ ਸੀ, ਜਿਸਮ ਇੰਝ ਹੋ ਗਿਆ ਜਿਵੇਂ ਚੁਸਤੀ ਭਰ ਗਈ ਹੈ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਆਮੀਨ।
3: ਆਸ਼ਿਕ ਭਾਈ, ਮੇਰੇ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸੋਹਣੇ ਰੱਬ ਨੇ ਤੁਹਾਨੂੰ ਸਿਹਤ ਬਖਸ਼ੀ। ਮੇਰੀ ਦੁਆ ਹੈ ਕਿ ਸੋਹਣਾ ਰੱਬ ਇੰਝ ਹੀ ਸਾਰਿਆਂ ਨੂੰ ਸਿਹਤ ਅਤੇ ਤੰਦਰੁਸਤੀ ਅਤਾ ਫਰਮਾਏ,
2: ਆਮੀਨ।
3: ਆਸ਼ਿਕ ਭਾਈ, ਜਿਹੜੀ ਅਹਤਿਆਤ ਮੈਂ ਦੱਸੀ ਸੀ, ਤੁਸੀਂ ਕੁਝ ਦਿਨ ਹੋਰ ਅਹਤਿਆਤ ਜ਼ਰੂਰ ਕਰਨਾ ਤਾਂ ਕਿ ਫਿਰ ਕੋਈ ਪ੍ਰੋਬਲਮ ਨਾ ਹੋ ਜਾਵੇ, ਅਤੇ ਰੱਬ ਨਾ ਕਰੇ ਜੇ ਕੋਈ ਮਸਲਾ ਹੋਵੇ ਤਾਂ ਮੈਂ ਹਾਜ਼ਰ ਹਾਂ।
2: ਸੁਲੇਮਾਨ ਸਾਹਿਬ ਪੜ੍ਹਨੀ ਆ ਇਹ ਈਮੇਲ ਜਿਹੜੀ ਮੁਬੀਨ ਅਹਿਮਦ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਅਕਸਰ ਲੂਜ਼ ਮੋਸ਼ਨ ਆਉਂਦੇ ਨੇ ਤੇ ਪੇਟ ਵਿੱਚ ਹੌਲਾ ਹੌਲਾ ਦਰਦ ਵੀ ਰਹਿੰਦਾ। ਖਾਣਾ ਖਾਣ ਤੋਂ ਫੌਰਨ ਬਾਅਦ ਤੇ ਲੂਜ਼ ਮੋਸ਼ਨ ਜ਼ਰੂਰ ਆਉਂਦਾ। ਜਿਸਮ ਵਿੱਚ ਕਮਜ਼ੋਰੀ ਹੋ ਗਈ ਹੈ, ਮੈਂ ਬਾਕਾਇਦਗੀ ਨਾਲ ਛਿਲਕਾ ਇਸਤੇਮਾਲ ਕਰਨਾ ਵਾਂ ਪਰ ਕੋਈ ਫਾਇਦਾ ਨਹੀਂ ਹੁੰਦਾ। ਮਸ਼ਵਰਾ ਦਿਓ ਕਿ ਇਹ ਕੀ ਮਸਲਾ ਹੈ।
3: ਮੁਬੀਨ ਭਾਈ, ਤੁਸੀਂ ਜਿਹੜੀਆਂ ਅਲਾਮਤਾਂ ਲਿਖੀਆਂ ਨੇ ਉਹਦੇ ਮੁਤਾਬਿਕ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਤੁਹਾਨੂੰ ਜ਼ੂਫੇ ਅਮਵਾ ਦੀ ਤਕਲੀਫ ਹੈ, ਯਾਨੀ ਆਂਦਰਾਂ ਵਿੱਚ ਨੁਕਸ ਹੋ ਗਿਆ ਹੈ ਜਿਹਦੀ ਵਜ੍ਹਾ ਨਾਲ ਇਹ ਸਾਰੀ ਪ੍ਰੋਬਲਮ ਹੈ। ਮੇਰੇ ਭਾਈ, ਤੁਸੀਂ ਮਿਰਚ ਮਸਾਲੇਦਾਰ ਅਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡਦੇ ਹੋ ਅਤੇ ਜਦੋਂ ਤੀਕਰ ਆਰਾਮ ਨਹੀਂ ਆਉਂਦਾ ਉਦੋਂ ਤੀਕਰ ਚੌਲ, ਖਿਚੜੀ, ਦਲੀਆ, ਸਾਗੂਦਾਨਾ, ਡੱਬਰ ਰੋਟੀ ਅਤੇ ਦੂਜੀਆਂ ਜ਼ੂਦ ਅਦਮ ਚੀਜ਼ਾਂ ਇਸਤੇਮਾਲ ਕਰੋ। ਅਤੇ ਤੁਸੀਂ ਆਪ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ਼ ਲਿਆਓ ਤਾਂ ਕਿ ਮੈਂ ਮੁਕੰਮਲ ਤਸ਼ਖੀਸ ਤੋਂ ਬਾਅਦ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ। ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ
2: ਇਨਸ਼ਾਅੱਲਾ ਤਾਲਾ ਜੀ। ਜੀ ਮੁਬੀਨ ਭਾਈ, ਹੁਣ ਤੁਸੀਂ ਬਿਲਕੁਲ ਫਿਕਰ ਨਾ ਕਰੋ ਅਤੇ ਫੌਰਨ ਹੀ ਸੁਲੇਮਾਨ ਸਾਹਿਬ ਨੂੰ ਮਿਲੋ ਤਾਂ ਕਿ ਇਲਾਜ ਸ਼ੁਰੂ ਹੋਵੇ ਅਤੇ ਤੁਹਾਨੂੰ ਮੁਕੰਮਲ ਆਰਾਮ ਆ ਜਾਵੇ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤਾਂ ਦੇਰ ਨਾ ਕਰੋ। ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਆਪ ਵੀ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ। ਸੁਲੇਮਾਨ ਸਾਹਿਬ SMS ਅਯਾਜ਼ ਮਹਿਮੂਦ ਹੋਰਾਂ ਨੇ ਲਿਖੀ ਹੈ। ਇਹ ਕਹਿੰਦੇ ਨੇ ਮੇਰੀ ਖੱਬੀ ਅੱਖ ਬਹੁਤ ਫੜਕਦੀ ਹੈ ਤੇ ਅੱਧੇ ਸਿਰ ਵਿੱਚ ਦਰਦ ਵੀ ਹੁੰਦਾ। ਇਹਦੇ ਨਾਲ ਨਾਲ ਬਲੱਡ ਪ੍ਰੈਸ਼ਰ ਦੀ ਤਕਲੀਫ ਵੀ ਹੈ। ਮੈਂ ਤੇ ਗੋਲੀਆਂ ਖਾ ਖਾ ਕੇ ਤੰਗ ਆ ਗਿਆ ਵਾਂ, ਨਾ ਤੇ ਬਲੱਡ ਪ੍ਰੈਸ਼ਰ ਠੀਕ ਹੁੰਦਾ ਤੇ ਨਾ ਹੀ ਅੱਧੇ ਸਿਰ ਦਾ ਦਰਦ। ਕੋਈ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਤੇ ਸਿਰ ਵਿੱਚ ਦਰਦ ਹੁੰਦਾ ਹੀ ਹੈ ਨਾ, ਇਹ ਕੋਈ ਖਤਰੇ ਵਾਲੀ ਗੱਲ ਤੇ ਨਹੀਂ।
3: ਸਹਿਮਾ ਜੀ, ਬਲੱਡ ਪ੍ਰੈਸ਼ਰ ਨਾਲ ਅੱਧੇ ਸਿਰ ਵਿੱਚ ਦਰਦ ਨਹੀਂ ਹੁੰਦਾ, ਇਹ ਵੱਖਰੀ ਬਿਮਾਰੀ ਹੈ ਜਿਹਨੂੰ ਦਰਦ ਸ਼ਕੀਕਾ ਕਹਿੰਦੇ ਨੇ।
2: ਹਾਏ ਅੱਲਾ, ਮੈਨੂੰ ਤਾਂ ਪਤਾ ਹੀ ਨਹੀਂ।
3: ਤੇ ਹੁਣ ਮੈਂ ਦੱਸ ਦਿੱਤਾ ਨਾ ਤੁਹਾਨੂੰ ਜ਼ਿਹਨ 'ਚ ਰੱਖਣਾ, ਜਿਹੜੀ ਦਿਮਾਗੀ ਕਮਜ਼ੋਰੀ ਨਾਲ ਹੁੰਦੀ ਹੈ। ਅਯਾਸ ਭਾਈ, ਤੁਸੀਂ ਨਮਕ, ਚਕਨਾਈ ਅਤੇ ਹਰ ਕਿਸਮ ਦੀਆਂ ਖੱਟੀਆਂ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਪੈਦਲ ਜ਼ਰੂਰ ਤੁਰਿਆ ਕਰੋ ਤਾਂ ਕਿ ਅਸਾਬੀ ਨਿਜ਼ਾਮ ਠੀਕ ਰਹੇ। ਅਯਾਸ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ਼ ਲਿਆਓ, ਮੈਂ ਤੁਹਾਡੀ ਜਿਸਮਾਨੀ ਕੈਫੀਅਤ ਅਤੇ ਸਾਰੀ ਕੇਸ ਹਿਸਟਰੀ ਨੂੰ ਵੇਖ ਕੇ ਤੁਹਾਡੇ ਲਈ ਕੋਈ ਬਿਹਤਰੀਨ ਜਿਹੀ ਦਵਾਈ ਲਿਖ ਦਿਆਂਗਾ, ਜਿਹਦੇ ਨਾਲ ਇਨਸ਼ਾਅੱਲਾ ਬਲੱਡ ਪ੍ਰੈਸ਼ਰ ਵੀ ਨਾਰਮਲ ਰਹੇਗਾ ਅਤੇ ਦਰਦ ਸ਼ਕੀਕਾ ਵੀ ਠੀਕ ਹੋ ਜਾਵੇਗਾ, ਕਿਉਂਕਿ ਬਲੱਡ ਪ੍ਰੈਸ਼ਰ ਤੇ ਦਰਦ ਸ਼ਕੀਕਾ ਦਾ ਕਾਮਯਾਬ ਮੁਕੰਮਲ ਔਰ ਮੁਅੱਸਰ ਇਲਾਜ ਸਾਡੀ ਤਿੱਬ ਵਿੱਚ ਮੌਜੂਦ ਹੈ।
2: ਇਨਸ਼ਾਅੱਲਾ ਤਾਲਾ, ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਈਮੇਲ ਹੈਪੇਟਾਈਟਿਸ ਬਾਰੇ ਵੀ ਜਿਹੜੀ ਇਤਸ਼ਾਮ ਭੱਟੀ ਹੋਰਾਂ ਲਿਖੀ ਹੈ।
3: ਜੀ ਜੀ,
2: ਸੁਲੇਮਾਨ ਸਾਹਿਬ, ਇਹਨਾਂ ਦੇ ਭਾਈ ਨੂੰ ਹੈਪੇਟਾਈਟਿਸ ਹੈ, ਇਹਨਾਂ ਨੇ ਇਲਾਜ ਵੀ ਕਰਵਾਇਆ ਪਰ ਕੋਈ ਖਾਸ ਫਾਇਦਾ ਨਹੀਂ ਹੋਇਆ। ਇਹ ਪੁੱਛਦੇ ਨੇ ਕਿ ਦੇਸੀ ਦਵਾਈਆਂ ਨਾਲ ਹੈਪੇਟਾਈਟਿਸ ਠੀਕ ਹੋ ਸਕਦਾ ਕਿ ਨਹੀਂ। ਇਹ ਕਹਿੰਦੇ ਨੇ ਕਿ ਕੋਈ ਦਵਾਈ ਪਾਰਸਲ ਕਰ ਦਿਓ।
3: ਇਤਸ਼ਾਮ ਭਾਈ, ਮੈਂ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਦੱਸਣਾ ਚਾਹਾਂਗਾ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਹੈਪੇਟਾਈਟਿਸ ਬਿਲਕੁਲ ਕਾਬਲੇ ਇਲਾਜ ਬਿਮਾਰੀ ਹੈ ਤੇ ਇਹ ਗੱਲ ਵੀ ਕਾਬਲੇ ਜ਼ਿਕਰ ਹੈ ਕਿ ਦੂਸਰੇ ਇਲਾਜ ਦੇ ਮੁਕਾਬਲੇ ਵਿੱਚ ਸਾਡਾ ਇਲਾਜ ਸਸਤਾ ਵੀ ਹੈ, ਇਸ ਲਈ ਹਰ ਮਰੀਜ਼ ਇਹ ਇਲਾਜ ਕਰਾ ਸਕਦਾ ਹੈ। ਮੇਰੇ ਭਾਈ, ਤੁਸੀਂ ਫਿਕਰਮੰਦ ਨਾ ਹੋਵੋ ਅਤੇ ਆਪਣੇ ਭਾਈ ਨੂੰ ਦਵਾਖਾਨੇ 'ਤੇ ਲਿਆਓ, ਮੈਂ ਉਹਨਾਂ ਨੂੰ ਚੈੱਕ ਕਰਕੇ ਦਵਾਈ ਲਿਖਾਂਗਾ ਅਤੇ ਇਲਾਜ ਤੋਂ ਬਾਅਦ ਤੁਸੀਂ ਉਹਨਾਂ ਦਾ ਲੀਵਰ ਟੈਸਟ ਕਰਾਉਣਾ, ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਦੇਸੀ ਇਲਾਜ ਨਾਲ ਆਰਾਮ ਹੋਇਆ ਹੈ ਕਿ ਨਹੀਂ। ਇਨਸ਼ਾਅੱਲਾ ਮੁਕੰਮਲ ਆਰਾਮ ਆ ਜਾਏਗਾ ਕਿਉਂਕਿ ਹੈਪੇਟਾਈਟਿਸ ਦਾ ਮੁਕੰਮਲ ਇਲਾਜ ਸਾਡੀ ਟੀਮ ਵਿੱਚ ਮੌਜੂਦ ਹੈ।
2: ਇਨਸ਼ਾਅੱਲਾ ਤਾਲਾ ਜਨਾਬ, ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਈਮੇਲ ਕਿ ਭਰਾ ਯਾਸਰ ਅਲੀ ਹੋਰਾਂ ਲਿਖੀ ਹੈ।
3: ਜੀ ਜੀ,
2: ਇਹ ਲਿਖਦੇ ਨੇ ਕਿ ਮੇਰੀ ਵਾਲਦਾ ਨੂੰ ਸ਼ੂਗਰ ਦੀ ਤਕਲੀਫ ਹੈ।
3: ਅੱਛਾ ਜੀ,
2: ਉਹ ਪਰਹੇਜ਼ ਬਿਲਕੁਲ ਨਹੀਂ ਕਰਦੇ ਪਰ ਦਵਾਈ ਪਾਬੰਦੀ ਨਾਲ ਲੈਂਦੇ ਨੇ।
3: ਠੀਕ,
2: ਕੁਝ ਦਿਨਾਂ ਤੋਂ ਉਹਨਾਂ ਨੂੰ ਖਾਰਿਸ਼ ਦੀ ਤਕਲੀਫ ਹੋ ਗਈ ਹੈ। ਜਿੱਥੇ ਖਾਰਿਸ਼ ਹੁੰਦੀ ਹੈ ਉੱਥੇ ਹੀ ਫਿੰਸੀ ਬਣ ਜਾਂਦੀ ਹੈ।
3: ਜੀ,
2: ਬੜੀ ਪਰੇਸ਼ਾਨੀ ਹੈ। ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਸ਼ੂਗਰ ਤੇ ਖਾਰਿਸ਼ ਦੋਵੇਂ ਦੂਰ ਹੋ ਜਾਣ।
3: ਅੱਛਾ
2: ਸੁਲੇਮਾਨ ਸਾਹਿਬ,
3: ਜੀ
2: ਪਰਹੇਜ਼ ਤੇ ਮੈਂ ਵੀ ਨਹੀਂ ਕਰ ਸਕਦੀ ਭਾਵੇਂ ਜੋ ਮਰਜ਼ੀ ਹੋ ਜਾਵੇ।
3: ਸਹਿਮਾ ਜੀ, ਰੱਬ ਤੋਂ ਖੈਰ ਮੰਗੋ, ਜਦੋਂ ਸਿਹਤ ਖਰਾਬ ਹੋ ਜਾਵੇ ਤੇ ਪਰਹੇਜ਼ ਕੀ ਬੰਦਾ ਹਰ ਚੀਜ਼ ਨੂੰ ਛੱਡ ਦਿੰਦਾ ਹੈ।
2: ਇਹ ਤੇ ਗੱਲ ਹੈ,
3: ਐਸੇ ਦਵਾਈ ਤੇ ਪਰਹੇਜ਼ ਦੋਵਾਂ ਤੇ ਅਮਲ ਜ਼ਰੂਰੀ ਹੈ। ਯਾਸਰ ਭਾਈ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਇੱਕ ਗੱਲ ਯਾਦ ਰੱਖੋ ਕਿ ਪਰਹੇਜ਼ ਦੇ ਬਗੈਰ ਤੇ ਦਵਾਈ ਵੀ ਅਸਰ ਨਹੀਂ ਕਰਦੀ, ਲਿਹਾਜ਼ਾ ਆਪਣੀ ਵਾਲਦਾ ਨੂੰ ਪਰਹੇਜ਼ ਜ਼ਰੂਰ ਕਰਾਓ। ਭਾਈ ਜੀ, ਸ਼ੂਗਰ ਦੇ ਨਾਲ ਖਾਰਿਸ਼ ਜਾਂ ਫੋੜੇ ਫਿੰਸੀ ਦਾ ਹੋਣਾ ਬਹੁਤ ਹੀ ਖਤਰਨਾਕ ਗੱਲ ਨੇ, ਜਿਹਦਾ ਫੌਰੀ ਇਲਾਜ ਬਹੁਤ ਹੀ ਜ਼ਰੂਰੀ ਹੈ। ਮੇਰੇ ਭਾਈ, ਤੁਸੀਂ ਆਪਣੀ ਵਾਲਦਾ ਸਾਹਿਬ ਨੂੰ ਦਵਾਖਾਨੇ 'ਤੇ ਲਿਆਓ, ਮੈਂ ਸਕਿਨ ਦੀ ਹਾਲਤ ਵੇਖ ਕੇ ਹੀ ਕੋਈ ਦਵਾਈ ਲਿਖਾਂਗਾ। ਅਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਕਹਾਂਗਾ ਕਿ ਭਾਈ ਜੀ ਪਰੇਸ਼ਾਨ ਨਾ ਹੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਸ਼ੂਗਰ ਵੀ ਨਾਰਮਲ ਹੋ ਜਾਵੇਗੀ ਅਤੇ ਖਾਰਿਸ਼ ਫਿੰਸੀਆਂ ਤੋਂ ਵੀ ਨਜਾਤ ਮਿਲ ਜਾਵੇਗੀ
2: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਸ਼ਿਮ ਜਾਵੇਦ ਸਾਹਿਬ ਨੇ ਲਿਖੀ ਹੈ।
3: ਜੀ ਜੀ।
2: ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ 1 ਸਾਲ ਤੋਂ ਜੋੜਾਂ ਦੇ ਦਰਦ ਦੀ ਤਕਲੀਫ ਹੈ।
3: ਅੱਛਾ।
2: ਗੋਲੀਆਂ ਖਾਂਦਾ ਰਹਾਂ ਤੇ ਆਰਾਮ ਰਹਿੰਦਾ, ਗੋਲੀਆਂ ਛੱਡ ਦਵਾਂ ਤੇ ਇੰਨੀ ਕੁ ਦਰਦ ਹੁੰਦੀ ਹੈ ਕਿ ਟੁਰਨਾ ਫਿਰਨਾ ਮੁਸ਼ਕਿਲ ਹੋ ਜਾਂਦਾ।
3: ਜੀ।
2: ਗੋਡੇ ਤੇ ਬਹੁਤ ਹੀ ਦਰਦ ਕਰਦੇ ਨੇ, ਕੋਈ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇਗੀ।
3: ਹਾਸ਼ਿਮ ਭਾਈ, ਜੋੜਾਂ ਦੇ ਦਰਦ ਦੇ ਕਈ ਸਬਬ ਨੇ ਤੇ ਜਦੋਂ ਤੱਕਰ ਅਸਲ ਸਬਬ ਦਾ ਇਲਮ ਨਾ ਹੋਵੇ ਇਲਾਜ ਨਹੀਂ ਹੋ ਸਕਦਾ।
2: ਬਿਲਕੁਲ।
3: ਇਸ ਲਈ ਤੁਸੀਂ ਆਪ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਪੂਰੀ ਤਸ਼ਖੀਸ ਤੋਂ ਬਾਅਦ ਇਲਾਜ ਕੀਤਾ ਜਾਵੇ। ਤੁਸੀਂ ਬੇਫਿਕਰ ਹੋ ਜਾਓ, ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਂਦੀ ਹੈ।
2: ਸੁਲੇਮਾਨ ਸਾਹਿਬ, ਈਮੇਲਸ ਤੇ SMS ਪੜ੍ਹ ਰਹੀ ਹਾਂ, ਮੇਰਾ ਤੇ ਗਲਾ ਵੀ ਖੁਸ਼ਕ ਹੋ ਗਿਆ।
3: ਕੋਈ ਗੱਲ ਨਹੀਂ, ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਖਮੀਰਾ ਖਾ ਲੈਣਾ, ਇਨਸ਼ਾਅੱਲਾ ਗਲਾ ਠੀਕ ਹੋ ਜਾਵੇਗਾ।
2: ਇਹ ਡੀਲ ਠੀਕ ਰਹੀ ਹੈ, ਖਮੀਰਾ ਤਾਂ ਮੈਨੂੰ ਵੀ ਬਹੁਤ ਪਸੰਦ ਹੈ। ਸੁਲੇਮਾਨ ਸਾਹਿਬ, ਇਹ ਈਮੇਲ ਸ਼ਕੀਲ ਕੁਰੈਸ਼ੀ ਹੋਰਾਂ ਲਿਖੀ ਹੈ।
3: ਜੀ ਜੀ।
2: ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਬਵਾਸੀਰ ਦੀ ਤਕਲੀਫ ਹੈ, ਮੈਂ ਟੀਕੇ ਵੀ ਲਵਾਏ ਸਨ ਤੇ ਦਵਾਈਆਂ ਵੀ ਖਾਧੀਆਂ ਪਰ ਫਾਇਦਾ ਨਹੀਂ ਹੋਇਆ। ਰੱਬ ਦਾ ਸ਼ੁਕਰ ਹੈ ਕਿ ਮੌਕੇ ਨਹੀਂ ਬਣੇ, ਪਰ ਤਕਲੀਫ ਬਹੁਤ ਜ਼ਿਆਦਾ ਹੈ। ਮੈਨੂੰ ਕਿਸੇ ਨੇ ਦੱਸਿਆ ਕਿ ਦੇਸੀ ਦਵਾਈ ਨਾਲ ਬਵਾਸੀਰ ਬਿਲਕੁਲ ਠੀਕ ਹੋ ਜਾਂਦੀ ਹੈ। ਮਿਹਰਬਾਨੀ ਕਰਕੇ ਮੈਨੂੰ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਵਾ ਦਿਓ ਜਿਹਦੇ ਨਾਲ ਬਵਾਸੀਰ ਦੂਰ ਹੋ ਜਾਵੇ।
3: ਸ਼ਕੀਲ ਭਾਈ, ਤੁਹਾਨੂੰ ਕਿਸੇ ਨੇ ਠੀਕ ਹੀ ਦੱਸਿਆ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੜੀ ਬੂਟੀਆਂ ਦੇ ਜ਼ਰੀਏ ਦੋਨੋਂ ਕਿਸਮ ਦੀ ਬਵਾਸੀਰ ਬਿਲਕੁਲ ਠੀਕ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਵੀ ਬੇਫਿਕਰ ਹੋ ਜਾਓ, ਕਿਉਂਕਿ ਅੱਲਾ ਦੀ ਮਿਹਰਬਾਨੀ ਨਾਲ ਜਦੋਂ ਮੌਕਿਆਂ ਵਾਲੀ ਬਵਾਸੀਰ ਦਾ ਇਲਾਜ ਹੋ ਸਕਦਾ ਹੈ ਤੇ ਸਾਦੀ ਬਵਾਸੀਰ ਕਿਉਂ ਨਹੀਂ ਠੀਕ ਹੋਵੇਗੀ।
2: ਹਾਂਜੀ।
3: ਮੇਰੇ ਭਾਈ, ਤੁਸੀਂ ਮਿਰਚ ਮਸਾਲਿਆਂ ਵਾਲੀ ਚੀਜ਼ਾਂ ਤੇ ਵੱਡਾ ਗੋਸ਼ਤ ਬਿਲਕੁਲ ਛੱਡ ਦਿਓ ਤੇ ਜਦੋਂ ਤੱਕ ਠੀਕ ਨਹੀਂ ਹੁੰਦੇ ਤੁਸੀਂ ਬਿਲਕੁਲ ਸਾਦੀ ਗਜ਼ਾ ਖਾਓ ਤਾਂ ਕਿ ਜਲਦੀ ਆਰਾਮ ਹੋਵੇ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਆ ਜਾਓ, ਮੈਂ ਕੁਝ ਗੱਲਾਂ ਹੋਰ ਵੀ ਪੁੱਛਣੀਆਂ ਚਾਹਾਂਗਾ ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਜਾਵੇ। ਉਸ ਤੋਂ ਬਾਅਦ ਤੁਹਾਡਾ ਇਲਾਜ ਸ਼ੁਰੂ ਹੋਵੇਗਾ ਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
2: ਇਨਸ਼ਾਅੱਲਾ ਤਾਲਾ। ਜੀ ਸ਼ਕੀਲ ਭਾਈ, ਤੁਹਾਨੂੰ ਆਪਣੀ ਈਮੇਲ ਦਾ ਜਵਾਬ ਮਿਲ ਗਿਆ, ਤੁਸੀਂ ਫਿਕਰ ਨਾ ਕਰੋ ਤੇ ਇਲਾਜ ਕਰਵਾਓ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ ਹਾਜ਼ਰ, ਇਹ ਈਮੇਲ ਜਿਹੜੀ ਨਦੀਮ ਅਫਜ਼ਲ ਸਾਹਿਬ ਨੇ ਲਿਖੀ ਹੈ।
3: ਜੀ ਜੀ।
2: ਸੁਲੇਮਾਨ ਸਾਹਿਬ, ਇਹਨਾਂ ਦਾ ਮਸਲਾ ਵੀ ਕੁਝ ਪੇਚੀਦਾ ਹੈ।
3: ਅੱਛਾ।
2: ਇਹ ਕਹਿੰਦੇ ਨੇ ਜਨਾਬ ਸੁਲੇਮਾਨ ਸਾਹਿਬ, ਮੈਨੂੰ 4 ਮਹੀਨੇ ਪਹਿਲੇ ਯੂਰਨ ਵਿੱਚ ਚੱਲਣ ਤੇ ਪਸ ਦੀ ਤਕਲੀਫ ਹੋਈ ਸੀ।
3: ਠੀਕ।
2: ਇਲਾਜ ਕਰਵਾਇਆ, ਠੀਕ ਹੋ ਗਿਆ, ਹੁਣ ਫੇਰ ਉਹੀ ਤਕਲੀਫ ਮਹਿਸੂਸ ਹੋ ਰਹੀ ਹੈ।
3: ਅੱਛਾ।
2: ਜਿਸਮ ਵਿੱਚ ਬਹੁਤ ਦਰਦ ਹੁੰਦਾ ਹੈ ਤੇ ਨੀਂਦਰ ਨਹੀਂ ਆਉਂਦੀ, ਭੁੱਖ ਖਤਮ ਹੋ ਗਈ ਹੈ, ਦੂਜੇ ਤੀਜੇ ਦਿਨ ਬੁਖਾਰ ਵੀ ਹੋ ਜਾਂਦਾ ਹੈ।
3: ਅੱਛਾ।
2: ਤੇ ਯੂਰਨ ਵਿੱਚ ਬਹੁਤ ਹੀ ਤਕਲੀਫ ਹੈ, ਚੈਨ ਹੀ ਨਹੀਂ ਮਿਲਦਾ, ਕਮਜ਼ੋਰੀ ਵੀ ਬਹੁਤ ਹੁੰਦੀ ਜਾ ਰਹੀ ਹੈ, ਬੜੀ ਪਰੇਸ਼ਾਨੀ ਹੈ। ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਇਹ ਕੀ ਮਸਲਾ ਹੈ, ਕਿ ਇਹਦਾ ਇਲਾਜ ਹੋਵੇਗਾ। ਜੀ ਸੁਲੇਮਾਨ ਸਾਹਿਬ, ਹੁਣ ਤੁਹਾਡੀ ਕੀ ਰਾਏ ਹੈ?
3: ਨਦੀਮ ਭਾਈ, ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਤੁਹਾਨੂੰ 4 ਮਹੀਨੇ ਪਹਿਲੇ ਗਨੋਰੀਆ ਦੀ ਤਕਲੀਫ ਹੋਈ ਸੀ, ਜਿਹੜੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ, ਯਾਨੀ ਉਸ ਬਿਮਾਰੀ ਦੇ ਜਰਾਸੀਮ ਤੁਹਾਡੇ ਜਿਸਮ ਵਿੱਚ ਹੁਣ ਵੀ ਮੌਜੂਦ ਨੇ। ਮੇਰੇ ਭਾਈ, ਇਹ ਬਹੁਤ ਹੀ ਖਤਰਨਾਕ ਬਿਮਾਰੀ ਹੈ, ਤੁਸੀਂ ਲਾਪਰਵਾਹੀ ਨਾ ਕਰੋ, ਇਸ ਲਈ ਤੁਸੀਂ ਫੌਰਨ ਹੀ ਦਵਾਖਾਨੇ ਤੇ ਤਸ਼ਰੀਫ ਲਿਆਓ। ਮੈਂ ਤੁਹਾਡੀ ਕੈਫੀਅਤ ਨੂੰ ਆਪ ਵੇਖ ਕੇ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖਾਂਗਾ, ਰੱਬ ਆਪਣਾ ਕਰਮ ਕਰੇਗਾ
2: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਜੀ ਨਦੀਮ ਭਾਈ, ਤੁਹਾਨੂੰ ਆਪਣੀ ਬਿਮਾਰੀ ਦਾ ਪਤਾ ਚੱਲ ਗਿਆ, ਹੁਣ ਤੁਸੀਂ ਸੁਸਤੀ ਨਾ ਕਰੋ ਤੇ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸੁਲੇਮਾਨ ਸਾਹਿਬ, ਟੱਲੀ ਵੱਜ ਗਈ, ਯਾਨੀ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ।
3: ਅੱਛਾ।
2: ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਤੇ ਭੈਣ ਭਰਾਵਾਂ ਨੂੰ ਆਪਣੀ ਰਾਏ ਤੋਂ ਨਵਾਜ਼ਿਆ, ਤੁਹਾਡੀ ਬੜੀ ਮਿਹਰਬਾਨੀ।
3: ਸਹਿਮਾ ਜੀ, ਤੁਹਾਡੀ ਵੀ ਬੜੀ ਬੜੀ ਬਲਕਿ ਵੱਡੀ ਵੱਡੀ ਮਿਹਰਬਾਨੀ ਕਿ ਤੁਸੀਂ ਇੰਨੇ ਅੱਛੇ ਤਰੀਕੇ ਨਾਲ ਪ੍ਰੋਗਰਾਮ ਕਰਦੇ ਹੋ।
2: ਜੀ ਬਹੁਤ ਬਹੁਤ ਸ਼ੁਕਰੀਆ। ਸੋਹਣੇ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਈਮੇਲਸ ਤੇ SMS ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ.ਦਵਾਖਾਨਾ LHR@gmail.com।
2: ਜੀ ਭੈਣ ਭਰਾ ਪਤਾ ਤੁਸੀਂ ਲਿਖ ਲਿਆ ਤੇ ਇਸ ਦੁਆ ਦੇ ਨਾਲ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਆਪਣੀ ਭੈਣ ਸਾਇਮਾ ਨੂੰ ਦਿਓ ਇਜਾਜ਼ਤ ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ ਉਸ ਵੇਲੇ ਤੀਕਰ ਰੱਬ ਰਾਖਾ

ਸਿਹਤ ਤੋਂ ਸਲਾਮਤੀ ਅਦਾ ਕਰੇ ਸਾਨੂੰ ਐਵੇਂ ਲੰਬੀ ਦੀ ਪਈ ਹੈ ਜਿਹੜੀ ਲੰਮੀ ਹੋ ਚੁੱਕੀ ਹੈ ਨਾ ਜਾਨ ਹੋਵੇ ਵਕਤ ਲੱਗਦਾ ਹੈ ਸਮਝਨੇ ਮੈਂ ਦੋ ਲਫ਼ਜ਼ ਬੋਲਨੇ ਮੈਂ ਨਹੀਂ ਦੁੱਖ ਬਾਂਟੋ ਬਾਤ ਕਰੋ ਵਕਤ ਲੱਗਤਾ ਹੈ ਸਮਝਨੇ ਮੈਂ ਬਾਤ ਕਰਨੇ ਮੈਂ ਨਹੀਂ ਪਤਾ ਨਹੀਂ ਕੀ ਹੈ ਜੋ ਕੁਝ ਮੈਂ ਪੜ੍ਹ ਦਿੱਤਾ ਫਜ਼ਲ ਖਾਨ ਕਾਂਕੜ ਮਾਸਟਰ ਮੌਜੂਦ ਹੈ ਵੈਲਕਮ ਸ਼ਾਹਿਦ ਖਾਨ ਅਸਲਾਮ ਅਲੈਕੁਮ ਅੱਛਾ ਜੀ ਥੈਂਕ ਯੂ ਸੋ ਮਚ ਵਨ ਵਨ ਸ਼ਾਹਿਦ ਇਸਲਾਮਾਬਾਦ ਮੈਂ ਅਗਰ ਕਿਤਾਬ ਹੋਤਾ ਤੋ ਮੇਰਾ ਨਾਮ ਗਵਾਹ ਹੋਤਾ ਹੈ ਬਲਕਿ ਮੈਂ ਕਿਤਾਬ ਹੂੰ ਔਰ ਮੇਰਾ ਨਾਮ ਗਵਾਹ ਹੈ ਕਾਹਦਾ ਗਵਾਹ ਉਹ ਵੈਸੇ ਦੋ ਚਾਰ ਚਾਹੀਦੇ ਹੁੰਦੇ ਵੈਸੇ ਮੌਜੂਦ ਹੈ ਜਹਾਂ ਅਹਿਸਾਸਾਤ ਕਾ ਕੋਈ ਦਰਾਜ਼ੂ ਨਹੀਂ ਹੋਤਾ ਵਹਾਂ ਦੁੱਖ ਕਾ ਵੀ ਕੋਈ ਪੈਮਾਨਾ ਨਹੀਂ ਹੋਤਾ ਥੈਂਕ ਯੂ ਸੋ ਮਚ ਮਰੀਨਾ ਹਮਾਰੇ ਸਾਥ ਮੌਜੂਦ ਹੈ ਅਸਲਾਮ ਅਲੈਕੁਮ ਮਾਜ਼ੇ ਯੂਸਫ ਵੈਲਕਮ ਮਰੀਨਾ ਫਰਾਮ ਲਾਹੌਰ ਥੈਂਕ ਯੂ ਸੋ ਮਚ ਜੀ ਬਹੁਤ ਸ਼ੁਕਰੀਆ ਫਜ਼ਲ ਮਹਿਮੂਦ ਅਸਲਾਮ ਅਲੈਕੁਮ ਯੂਸਫ ਬ੍ਰੋ ਮਾਲਿਕ ਬਰਖੇਤੀ ਜੀ ਖੁਸ਼ ਆਮਦੀ ਥੈਂਕ ਯੂ ਸੋ ਮਚ ਜੁਗਨ ਹਮਾਰੇ ਸਾਥ ਮੌਜੂਦ ਹੈ ਮਾਸ਼ਾਅੱਲਾ ਬਹੁਤ ਤਕਵਾ ਪ੍ਰੋਗਰਾਮ ਹੈ ਸਹੀ ਕਹਿ ਰਹੇ ਸਾਰੇ ਜ਼ੁਬਾਨ ਹੈ ਸਲਾਮ ਯੂਸਫ ਭਾਈ ਆਪ ਕਿਸੀ ਕੀ ਬਾਤ ਕਰਨਾ ਬੁਰਾ ਨਹੀਂ ਮਨਾਤਾ ਹੂੰ ਅਸਲਾਮ ਅਲੈਕੁਮ ਮੈਂ ਹੂੰ ਹਮਦ ਅੱਲਾ ਮਾਲਾ ਖੇਲ ਫਰਾਮ ਕੋਇਟਾ ਵੈਲਕਮ ਟੂ ਦਾ ਸ਼ੋ ਮੁਹੰਮਦ ਹਫੀਜ਼ ਰਹਿਮਾਨ ਬੱਕਰ ਸੇ ਮਾਸਦ ਮੌਜੂਦ ਹੈ ਕਹਿੰਦੇ ਜੀ ਕਿਤਾਬ ਕਾ ਟਾਈਟਲ ਹੋਤਾ ਤਮਾਸ਼ਾ ਯਾ ਕਸ਼ਮਕਸ਼ ਕਿਉਂਕਿ ਮੈਂ ਖੁਦ ਵੀ ਇੱਕ ਸਵਾਲ ਹੂੰ ਔਰ ਮੇਰੀ ਜ਼ਿੰਦਗੀ ਵੀ ਉਸਕਾ ਜਵਾਬ ਢੂੰਡ ਰਹੀ ਹੈ ਥੈਂਕ ਯੂ ਸੋ ਮਚ ਕਿਸ਼ਵਰ ਆਰਫ ਹਮਾਰੇ ਸਾਥ ਮੌਜੂਦ ਹੈ ਨਾਈਸ ਸੌਂਗ ਸਵੀਟ ਵਾਇਸ ਆਰਜ਼ੀ ਆਪ ਇਤਨੇ ਸੈਡ ਕਿਉਂ ਹੈ ਅੱਜ ریحانہ خان بکر سے تھینک یو سو مچ نذیر کھوسو صوبت پور بلوچستان سے یار آپ نا کسی سے میرا نمبر مانگ رہے ہیں نذیر تو ذرا مشکل ہو جاتا ہے کچھ جاب وہ ایسی ہیں کہ وہاں پہ ٹائم زیادہ جو ہے وہ اسپینڈ ہوتا ہے پھر اپنے کچھ ایسے معاملات ہیں کچھ ریکارڈنگ سے ریلیٹڈ ہوتے ہیں تو ٹائم نہیں ہوتا پھر ریڈیو اور میرے بھائی اور ذرا پرائیویسی والا ایک سلسلہ ہوتا ہے تو وہ بھائی مجھے بار بار آپ کے آڈیو جو میسیجز ہیں مجھے فارورڈ کرتے ہیں تو میں نے بھی ایک آڈیو آپ کو فارورڈ کیا ہے تو انہیں کے تھرو کچھ ایشوز ہوتے ہیں جس وجہ سے باقی آپ یہاں پہ مجھے میسیج کر سکتے ہیں میں اس کا رپلائی آپ کو کروں گا ٹھیک ہے میرے نور جہاں کی آواز میں 11 بجے کے بعد کوئی گیت سنوا دیں کیوں جی علینا کہتے ہیں کہ مہذب دنیا کتاب کا نام ہوتا ہے تھینک یو سو مچ فضل خان کاکڑ ہیں فرام ایگل فرینڈس کوئٹہ پاکستان ریحانہ خان ہے السلام علیکم ریحانہ خان بکر سے ویلکم ٹو دا شو مطلب پہلے جو انگلش میں لکھا تھا وہ بھی ٹھیک سے صحیح لکھا تھا السلام علیکم سلام کیشور عارف کہتی ہیں ویلکم تھینک یو سو مچ بہت شکریہ مرینا عارضے آپ اپنی پک کیوں نہیں اپلوڈ کرتے ہیں آپ بھی پیارے آدمی ہیں سب بھی عارضز لگاتے ہیں آپ کو کس نے بولا میں پیارا ہوں ماز علی مرشد موجود ہیں السلام علیکم جناب یارا پروگرام میں خوش آمدید کہتا ہوں میں ہوں ماز علی پشاور بڑبیر سے سنگ چال دی خیر دے جی